ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਂ ਨਾਨਕ ਗਾਵੀਐ ਤੂੰ ਪੰਨਣ ਖੜਨ ਸਮਰੱਥ ਦਾ ਤਾਰ ਹੈ ਤੁਧ ਅੱਗੇ

छंद के तो है साध नहीं कहियो शरण।

करो कृपा जग जीवन दाते मेरा मन कर सेती राचे।

ਫਕੀਨ ਬੁੱਧ ਬਲ ਕੀਨੀ ਮੋਹ ਪਰਦੇਸਨ ਦੂਰ ਤਿਆਰੀ ਖੋਜਤ ਖੋਜਤ ਪਈ ਨਾ ਹਿਨ ਦਰਬ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰੋ ਸਮਾਈ ਮੋਹਿ ਅਨਾਥ ਕੀ ਕਰੋ ਸਮਾਈ ਧੰਨ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਖੋਜਤ ਖੋਜਤ ਪਈ ਬੈਰਾਗਨ ਪ੍ਰਭ ਦਰਸ਼ਨ ਕਹੋ ਫਿਰਤ ਤਿਸਾਈ

नानक को प्रभु कृपा की जय। नेत्र देखें

ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਿਆ ਮਨ ਤਨ

0: ਤੋਰੋ।
1: ਇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।
2: ਜੇ ਜੁਗਚਾਰੇ ਅਰਜਾ ਹੋਰ ਦਸੂਣੀ ਹੋਏ,
1: ਖਡਾਵੇ ਜਾਣੀਏ ਨਾਲ ਚੱਲੇ ਸਭ ਕੋਏ।

0: ਕਥ ਕਹੀ ਨਾ ਜਾਏ, ਜੇ ਕੋ ਕਹਿ ਪਛੈ ਪਛਤਾਏ।
1: ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾਬੇ ਕਰਨ ਵਿਚਾਰ। ਐਸਾ ਨਾਮ
0: ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।
1: ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ।
0: ਚੋਟਾ ਨਾ ਖਾਏ, ਮਨ ਜਮ ਕੈ ਸਾਥ ਨਾ ਜਾਏ।
1: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।
0: ਮਾਰਗ ਠਾਕ ਨਾ ਪਾਏ, ਮੰਨੇ ਪਤਸੋਂ ਪ੍ਰਗਟ ਜਾਏ।
1: ਮੰਨੇ ਮਗ ਨ ਚੱਲੈ ਪੰਥ, ਮੰਨੇ ਧਨ ਸਿੱਧੀ ਸਰਬੰਧ।
0: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।
1: ਮੰਨੇ ਪਾਵਹਿ ਮੋਖ ਦੁਆਰ, ਮੰਨੇ ਪਰਵਾਰੇ ਸਧਾਰ।
0: ਤਰੈ ਤਾਰੇ ਗੁਰ ਸਿੱਖ, ਮੰਨੇ ਨਾਨਕ।

0: ਸਵਣ ਕਹਾ ਵਿਚਾਰ ਵਾਰਨ ਜਾਵਾ ਇੱਕ ਵਾਰ।
1: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
0: ਸੰਗ ਜਾਪ ਸੰਗ ਭਾਉ ਸੰਗ ਪੂਜਾ ਸੰਗ ਤਪ ਤਾਉ,
1: ਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹੇ ਉਦਾਸ।
0: ਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀ ਸੰਖ ਦਾਤਾਰ,
1: ਸੰਖ ਸੂਰ ਮੋਹ ਪਖ ਸਾਰ, ਸੰਖ ਮੋਹ ਲਿਵਲਾਏ ਤਾਰ।
0: ਕਵਣ ਕਹਾ ਵਿਚਾਰ ਵਾਰਨ ਜਾਵਾ ਇੱਕ ਵਾਰ।
1: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
0: ਕੰਧ ਘੋਰ ਸੰਖ ਚੋਰ ਹਰਾਮ ਖੋਰ,
1: ਸੰਖ ਅਮਰ ਕਰ ਜਾਹੇ ਜੋਰ, ਸੰਖ ਗਲ ਵਡ ਤਿਆ ਕਮਾਹੇ।
0: ਸੰਖ ਪਾਪੀ ਪਾਪ ਕਰ ਜਾਏ, ਸੰਖ ਕੂੜਿਆਰ ਕੂੜੇ ਫਰਾਹੇ।
1: ਸੰਖ ਮਲੇਸ਼ ਮਲ ਪਖਾਹੇ, ਸੰਖ

0: ਗੀਤ ਗੁਣ ਗਾਹ
1: ਅਖਰੀ ਲਿਖਣ ਬੋਲਣ ਬਾਣ ਅਖਰਾਂ ਸਰ ਸੰਜੋਗ ਵਖਾਨ
0: ਜਿਨੇ ਲਿਖੇ ਤਿਸਰ ਨਾਹੇ ਜੇ ਫਰਮਾਏ ਤੇ ਪਾਹੇ
1: ਤਿਤਾ ਤਿਤਾ ਨਾਉ ਵਰਨਾਵੇ ਨਾਹੀ ਕੋ ਥਾਉ
0: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
1: ਭਾਵੇ ਸਾਈ ਭਲੀ ਕਾਰ ਤੂੰ

0: ਮੈਂ ਨਾ ਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ।
1: ਸਵਾਸਤਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ।
0: ਸੁਵੇਲਾ ਵਕਤ ਕਵਨ ਕਵਨ ਥਤ ਕਵਨ ਵਾਰ
1: ਕਵਨ ਸਰੁਤੀ ਮਾਹੋ ਕਵਨ ਜਿਤ ਹੋਆ ਆਕਾਰ।
0: ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ
1: ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ।
0: ਨਾ ਜੋਗੀ ਜਾਣ ਰਤਮਾਉ ਨਾ ਕੋਈ
1: ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੈ ਸੋਈ।
0: ਕਰ ਆਖਾਂ ਕਿਉਂ ਸਾਲਾ ਹੀ ਕਿਉਂ

0: ਜਾ ਸਕੈ ਕੋਈ,
1: ਖਾਏ ਕਾਖਣ ਪਾਇਓ ਜਾਣੇ ਜੀਤੀਆਂ ਮੁਹਿ ਖਾਈ,
0: ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ,
1: ਜਿਸਨੂੰ ਬਖਸ਼ੇ ਸਭ ਸਾਲਾ ਨਾਨ ਪਾਤਸ਼ਾਹੀ ਪਾਤਸ਼ਾਹੂ।

0: ਵਿਚਾਰੇ
1: ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
0: ਹੈਪੀ ਹੋਸੀ ਜਾਏ ਨਜਾਸੀ ਰਚਨਾ ਜਿਨ ਨਰਜਾਈ
1: ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ
0: ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ
1: ਜੋ ਸੁਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ
0: ਸੋ ਪਾਤਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿ ਰਜਾਈ
1: ਦਾਸ ਦੋ ਸ਼ਰਮ ਪਤ ਝੋਲੀ ਧਿਆਨ ਕਰੇ ਵਿਭੂਤ
0: ਕੀਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ
1: ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ
0: ਆਦੇਸ਼ ਸੇ ਆਦੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗੇ

0: ਦ੍ਰਿਸ਼ਾ ਧਰਮ ਸਰਬਾ ਪ੍ਰਣਾਨ ਡਾਂਡਨ ਵਾਡਾ
1: ਪ੍ਰਸਾਦ
0: ਗੋਬਿੰਦੇ ਮੁਖੰਦੇ ਉਦਾਰੇ ਅਪਾਰੇ
1: ਜਤ
0: ਚੱਕਰ ਕਰਤਾ ਜਤ ਚੱਕਰ ਹਾਰਤਾ ਜਤ ਚੱਕਰ ਦਾਨੇ ਜਤ ਚੱਕਰ ਜਾਨੇ
1: ਚੱਕਰ ਵਰਤੀ ਚਤ ਚੱਕਰ ਭਰਤੀ ਚਤ ਚੱਕਰ ਪਾਲੇ ਚਤ ਚੱਕਰ
0: ਚਤ ਚੱਕਰ ਪਾਸ ਚਤ ਚੱਕਰ ਵਾਸ ਚਤ ਚੱਕਰ ਮਾਨੇ।

0: ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ
1: ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ
0: ਸਾਵਲ ਸ਼ੰਤ ਵੈ ਪ੍ਰਸਾਦ
1: ਨਉ ਨਰਕਨਾਸ਼ ਸਦਾ ਕ੍ਰਿਆਸੇ ਨੰਗ ਸਰੂਪੇ ਭੰਗ ਬਪੂਤੇ
0: ਪਰਮਾਥੰਗ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਵਾਦ ਬਪੂਤੇ
1: ਨਾਮਿਤਰ ਭੰਗਿਤਰ ਕਾਮ ਨਿਰਭੰਗੀ ਸਰੂਪੇ ਸਰਬੰਗੀ

0: प्रणाम गुण गण मुदा मर भर गांजर नर पर भंज
1: अनगन प्रणाम

0: ਸਮਸਤਲ
1: ਪ੍ਰਣਾਮ ਸਮਸਤਲ ਪ੍ਰਣਾਸ਼ ਅੰਜਲ ਨਾਮ ਸਮਸਤਲ ਨਿਵਾਸੀ
0: ਕਾਮੰਗ ਪੈ ਪੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਪੈ ਪੂਤੇ
1: ਸਤਿ ਸੰਗ ਪ੍ਰਣਾਸੀ ਕਰਿ ਮੁਲਕ ਨਿੰਦਾ।

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਵਾ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋ ਕਰ ਯੋਗ ਜਤੀ ਕੇ
1: ਸੂਰ ਸੁਰਾਰਦਨ ਸੁਧ ਸਿਧਾਦਿਕ ਸੰਤ ਸਮੂਹ ਅਨੇਕ ਮਤੀ ਕੇ
0: ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕਹੁ ਨਾ ਦੇਖਿਤ ਪ੍ਰਾਣ ਪਤੀ ਕੇ
1: ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੂ ਤੇ ਏਕਰਤੀ ਬਿਨੇ ਏਕਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੁਰੰਗ ਸਵੰਗ ਸਵਾਰੇ
1: ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ
0: ਭਾਰੀ ਭਜਾਨ ਕੇ ਭੂ ਭਲੀ ਬਦਨਿਆਵਤ ਸੀਸ ਨਾ ਜਾਤ ਵਿਚਾਰੇ
1: ਏਤੇ ਪੈ ਤੋ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ
0: ਗੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ
1: ਜਿਤ ਗੂੜਗ ਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ
1: ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਮ ਦੇ ਆਦਮ ਧਾਮ ਸੁਸੰਜਮ ਨੇ ਮਨ ਇੱਕ ਬਸਿੱਖ ਹੈ
1: ਵੇਦ ਪੁਰਾਣਿਕ ਤੇਵ ਕੁਰਾਨ ਜਮੀਨ ਜਮਾਨ ਸਵਾਨ ਕੇ
0: ਕੌਣ ਆਹਾਰ ਜਤੀ ਜਾ ਧਾਰ ਸਭ ਐਸੋ ਵਿਚਾਰ ਹਜ਼ਾਰ ਕੈ ਦੇਖੈ
1: ਭਗਵਾਨ ਪ੍ਰਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
0: ਸੁਧ ਸੁਪਾਹ ਦ੍ਰੰਤ ਦੁਬਾਹ ਸੁਸਾਸ ਸੁਨਾਂਦਰ

0: ਗਾੜੇ ਗੜਾਨਕ ਤੋੜਨ ਹਾਰ ਸੋ ਬਤ ਨਹੀਂ ਚਕਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਚਾਚਕ ਨੇਕ ਸੋ ਏਕ ਦੇਵਈਆ
0: ਨਾਨਕ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ
0: ਪੁਨ ਪ੍ਰਤਾਪਨ ਬਾੜ ਜੈ ਧੁਨ ਪਾਪਨ ਕੇ ਬੋ ਪੁੰਜ ਖਪੈਂਗੇ
1: ਸਾਜ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਬ ਲੋਕ ਚਪੈਂਗੇ
0: ਮਾਨ ਮਿੰਦਰ ਜਿੰਦਰ ਨਰਾਤ ਜੋ ਅੰਤਰ ਲੋਕ ਰਾਜ ਕਰੇਂਗੇ ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਦ ਅੰਤ ਫਸੇ ਜਮ ਫਾਸ ਪਰੇਂਗੇ ਕਾਂ ਪਿਓ ਜਦੋ ਲੋਚਨ ਮੂੰਦ ਕਹਿ ਬੈਠ ਰਹੇ ਹੋ ਭਗਤਾਨ ਲਗਾਇਓ
1: ਸਾਥ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ
0: ਬਸ ਕੀਓ ਬਖਿਆਨ ਸੋ ਬੈਠ ਕੇ ਐਸੀ ਐਸੇ ਸੋ ਬੈਸ ਬਤਾਇਓ
1: ਸੁਨ ਲਿਹੋ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ

0: ਫਤਿਹ ਕਵੀ ਬਾਚ ਬੇਨਤੀ ਚਾਉ ਪਈ ਪਾਤਸ਼ਾਹੀ ਦਸਵੀਂ ਅਮਰੀ ਕਰੋ ਹੱਦ ਰੱਛਾ ਪੂਰਨ ਹੋਏ ਚਿਤ ਕੀ ਇੱਛਾ
1: ਚੰਦਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਥ ਪਾਰਾ
0: ਹਮਰੇ ਦੁਸ਼ਟ

0: ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ
1: ਪੀਰ ਪਛਾਣੇ, ਘਟ ਘਟ ਕੇ ਪਟ ਪਟ ਕੀ ਜਾਣੇ,
0: ਜਾਵਦ ਕਰ ਕਰਾ ਕਰਤਾਰਾ।

0: ਆਣੇ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਿਰਪਾ ਕਿਲ ਵੀ ਕਟੇ ਗਿਆਨ ਅੰਜਨ ਸਾਰਿਆ
0: ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ
1: ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਬਾਬਾ ਜਿਸ ਤੂੰ ਦੇਹ ਸੋਈ ਜਿਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
1: ਭਰਮ ਭੁੱਲੇ ਫਿਰੇ ਜੈ ਸਿੱਖ ਨਾਮ ਲਾਗ ਸਵਾਰਿਆ
0: ਗੁਰ ਪ੍ਰਸ਼ਾਦੀ ਮਨ ਪਾਇਆ ਨਿਰਮਲ ਜਨਾ ਭਾਣਾ ਭਾਵੇ
1: ਨਾਨਕ ਦੇਹ ਪਿਆਰੇ ਸੋਈ ਜਨ ਪਾਵੇ
0: ਆਵੋ ਸੰਤ ਪਿਆਰੇ ਹੋ ਕਥ ਕੀ ਕਰਾਂ ਕਹਾਣੀ
1: ਕਹਾਣੀ ਕਥ ਕੇਰੀ ਕਿਤ ਦੁਆਰੇ

0: ਚਤੁਰਾਈ ਨਾ ਪਾਕਨੈ ਤੂੰ ਸੁਨ ਮਨ ਮੇਰਿਆ।
1: ਮਾਇਆ ਮੋਹਣੀ ਜਿਨੇ ਧਰਮ ਭੁਲਾਇਆ,
0: ਮਾਇਆ ਤਾਂ ਮੋਹਣੀ ਤਨੈ ਕੀਤੀ ਜਿੰਠ ਗੌਲੀ ਪਾਈਆ।
1: ਪ੍ਰਵਾਨ ਕੀਤਾ ਤਿਸੈ ਬਿਟੂ ਜਿਨ ਮੋਹ ਮੀਠਾ ਲਾਇਆ,
0: ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ।

0: ਤੇਰਾ ਕਿਆ ਕੋ ਆਖ ਬਖਾਣੇ,
1: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤੇ ਉਪਾਇਆ,
0: ਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ,
1: ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ,
1: ਅਜੰਤ ਸਭ ਤੋਂ ਦੋ ਪਾਏ ਕਵੇਕ ਪਰਸਣ ਆਇਆ,
0: ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ,
1: ਕਹਿ ਨਾਨਕ ਜਿਸ ਨੂੰ ਆਪ ਤੁਠਾ

0: ਨਿਰਮਲ ਬਾਹਰੋਂ ਨਿਰਮਲ ਜੀਓ ਤਮੈਲੇ ਤਿਨੀ ਜਨਮ ਜੂਐ ਹਾਰਿਆ।
1: ਕ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ,
0: ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ।
1: ਕਹਿ ਨਾਨਕਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ।
0: ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤੇ ਨਿਰਮਲ ਜੀਓ, ਨਿਰਮਲ ਸਤਗੁਰ ਤੇ ਕਰਨੀ ਕਮਾਣੀ।
1: ਕੂੜ ਕੀ ਸੋਏ ਪਹੁੰਚਿਆ ਨਾਹੀ ਮਨਸਾ ਸਚ ਸਮਾਣੀ,
0: ਜਨਮਰਤਨ ਖਟਿਆ ਭਲੇ ਸੇ ਹੁਣ ਜਾਰੇ।
1: ਕਹਿ ਨਾਨਕਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ,
0: ਸਿੱਖ ਗੁਰੂ ਛੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਹੋਈ ਜਿਉ ਰਹਿ ਗੁਰੂ ਨਾਲੇ।
1: ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰਾਤਮਾ ਸਮਾਲੇ,
0: ਸਦਾ ਰਹਿ ਪਾਨੇ ਗੁਰ ਬਿਨ ਅਬ ਨ ਜਾਣੇ ਕੋਈ।
1: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਈ, ਪਾਵੇ ਮੁਕਤ ਨਾ ਹੋਰ ਤੈ ਕੋਈ, ਪੁੱਛੋ ਬਵੇਕੀਆਂ ਜਾਏ,
0: ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ।
1: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ,
0: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।

0: ਕਰਤਾ ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆ ਵੇਖਿਆ ਗੁਰਮੁਖ ਸਹਿ ਬੁਝਾਏ,
0: ਤੋੜੇ ਬੰਦਰ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ,
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
1: ਸਿਮਰਤ ਸ਼ਾਸਤਰ ਪੁਣ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ,
0: ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ, ਕਹੀਂ
1: ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ,
0: ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ,
1: ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਆਂਦਨ ਹਰ ਲਿਵ ਲਾਗਿਆ ਜਾਗਤ ਰਹਿਣ ਵਿਹਾਣੀ,
0: ਮਾਤਾ ਕੇ ਉਦਰ ਮੈਂ ਪ੍ਰਿਪਾਲ ਕਰੇ ਸੋ ਕਿਉਂ ਮਨੋ ਵਿਸਾਰੀ,
1: ਮਨੋ ਕਿਉਂ ਵਿਸਾਰੀਆ ਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ,
0: ਉਸਨੂੰ ਕਿਹੋ ਪੋਹੇ ਨ ਸਕੀ ਜਿਸ ਨੂੰ ਆਪਣੀ ਲਿਵ ਲਾਵੇ,
1: ਆਪਣੀ ਲਿਵੇ ਆਪੇ ਲਾਏ ਗੁਰਮੁਖ

0: ਕਬਿਲ ਲਾਏ।
1: ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ।
0: ਜੀਓ ਤਿਸ ਮਿਲ ਰਹਿ ਹਰ ਵਸੈ ਮੰਨਿਆਏ।
1: ਰਾਪ ਅਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਨਰ ਪੱਲੈ ਪਾਏ।
0: ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ।
1: ਹਰ ਹਰ ਨਿਤ ਜਪੋ ਜੀਓ ਲਾਹਾ ਖਟੋ ਦਿਹਾੜੀ।
0: ਇਹੋ ਤਨ ਤੇ ਨਾ ਮਿਲਿਆ ਜਿਨ ਹਰ ਆਪੇ ਭਾਣਾ।
1: ਹੈ ਨਾਨਕਾ ਰਾਸ ਮੇਰੀ ਮਨ ਹੋਆ ਵਣਜਾਰਾ।
0: ਰਸਨਾ ਤੂੰ ਅੰਮ੍ਰਿਤ ਰਾਚ ਰਹੀ ਤੇਰੀ ਪਿਆਸ ਨਾ ਜਾਏ।
1: ਪਿਆਸ ਨਾ ਜਾਏ ਹੋਰ ਤੈ ਕਿਤੈ ਜਿ ਚਿਰ ਹਰ ਰਸ ਪੱਲੈ ਨਾ ਪਾਏ।
0: ਪੱਲੈ ਪੀਏ ਹਰ ਰਸ ਬੋਰ ਨਾ ਤਿਸ ਨਾ ਲਾਗੈ।

0: ਧੁੱਦ ਵਿੱਚ ਤਾਂ ਤੂੰ ਜਗ ਮਹਿ ਆਇਆ।
1: ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ।
0: ਸਾਡੀ ਬੁਝਿਆ ਜਾਂ ਚਲਤ ਹੋਆ ਚਲਤ ਨਦਰੀ ਆਇਆ।
1: ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
0: ਚਾਓ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਤਰ ਬਣਿਆ।
1: ਹਰ ਗਾਓ ਮੰਗਲ ਨੇ ਸਖੀਏ ਸੋਗ ਦੁਖ ਨਾ ਵਿਆਪੇ।
0: ਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਲ ਜਾਪੇ।
1: ਅਰਹਤ ਬਾਣੀ ਗੁਰ ਸ਼ਬਦ ਜਾਣੀ।

0: ਕਰਮ ਕਮਾਇਆ ਤੁਧ ਸਰੀਰਾ
1: ਜਾ ਤੂੰ ਜਗ ਮੈਂ ਆਇਆ ਜਿਨਰ ਤੇਰਾ ਰਚਨ ਰਚਿਆ ਸੋ ਹਰਮਨ ਨਾਮ ਵਸਾਇਆ
0: ਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ
1: ਤੈ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ
0: ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਤਸੰਗ ਜੀ, ਜੋ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਹੁਕਮ ਬਖਸ਼ਿਸ਼ ਕੀਤਾ ਹੈ ਰਾਗ ਸੋਰਠ ਦੇ ਵਿੱਚ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮੁਖ ਤੋਂ ਉਚਾਰਿਆ ਹੋਇਆ ਸ਼ਬਦ, ਪਹਿਲੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਸੱਚੇ ਪਾਤਸ਼ਾਹ ਨੇ ਕੀਤੀ ਹੈ। ਤਿੰਨਾਂ ਬੰਦਾਂ ਦਾ, ਤਿੰਨ ਤੁਕਾਂ ਦਾ ਇੱਕ ਸ਼ਬਦ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਇੱਕ ਹੈ, ਅਤੇ ਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੋ ਸਕਦੀ ਹੈ। ਅੱਗੇ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ, ਹਰ ਜੀਓ ਹਰਨਾਕਸ਼ ਮਾਰ ਪੁਚਾਇਆ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ। ਸੱਚੇ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਸਦਾ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ। ਇਹਦੇ ਵਿੱਚ ਸੱਚੇ ਪਾਤਸ਼ਾਹ ਨੇ ਪ੍ਰਹਿਲਾਦ ਜੀ ਦੀ ਉਦਾਹਰਣ ਦਿੱਤੀ ਹੈ ਕਿ ਜਿਵੇਂ ਅਕਾਲ ਪੁਰਖ ਨੇ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ ਹਰਨਾਕਸ਼ ਨੂੰ ਮਾਰ ਕੇ, ਅਤੇ ਆਪਣੇ ਸੇਵਕ ਨੂੰ ਉਭਾਰਿਆ, ਉਸੇ ਤਰ੍ਹਾਂ ਬਾਣੀ ਦੇ ਵਿੱਚ ਸਾਨੂੰ ਹੋਰ ਵੀ ਅਨੇਕ ਕਈ ਪ੍ਰਕਾਰ ਦੀਆਂ ਉਦਾਹਰਨਾਂ ਮਿਲਦੀਆਂ ਨੇ। ਜਿਵੇਂ ਨਾਮਦੇਵ ਜੀ ਨੂੰ ਕਿਹਾ ਗਿਆ ਹਿੰਦੂਆਂ ਵੱਲੋਂ ਕਿ ਇਹ ਸਾਡੀ ਜਿਹੜੀ ਗਾਂ ਮਰ ਗਈ ਆ ਇਹਨੂੰ ਜਿੰਦਾ ਕਰ, ਅਤੇ ਭਗਤ ਨਾਮਦੇਵ ਜੀ ਕਹਿੰਦੇ ਮੈਂ ਤਾਂ ਨਹੀਂ ਕਰ ਸਕਦਾ, ਅਕਾਲ ਪੁਰਖ ਚਾਹਵੇ ਤਾਂ ਸਾਰਾ ਕੁਝ ਹੋ ਸਕਦਾ। ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਇੱਕ ਵਾਰੀ ਗਾਂ ਜਿੰਦਾ ਕੀਤੀ, ਦੁਬਾਰਾ ਹੋਰ ਲੈ ਆਏ, ਕਹਿੰਦੇ ਨਹੀਂ ਪਹਿਲੀ ਦਿਨ ਹੀ ਕੰਮ ਬਣਿਆ, ਹੁਣ ਸਾਨੂੰ ਫਿਰ ਦੁਬਾਰਾ ਕਰਕੇ ਦਿਖਾ। ਉਸੇ ਤਰ੍ਹਾਂ ਦੁਬਾਰਾ ਦੂਸਰੀ ਗਾਂ ਵੀ ਜਿੰਦਾ ਕੀਤੀ, ਪਰ ਆਪਾਂ ਸਵੇਰੇ ਸ਼ਾਮ ਪੜ੍ਹਦੇ ਹਾਂ ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ। ਉਹਨਾਂ ਨੂੰ ਹੰਕਾਰ ਕਰਨ ਵਾਲਿਆਂ ਨੂੰ, ਨਿੰਦਕਾਂ ਨੂੰ ਅਕਾਲ ਪੁਰਖ ਨੇ ਪਿੱਠ ਦੇ ਕੇ ਨਾਮ ਦਿਓ ਮੁੱਖ ਲਾਇਆ, ਨਾਮਦੇਵ ਦੇ ਵੱਲ ਆਪਣਾ ਮੂੰਹ ਕਰਨਾ ਕੀਤਾ ਹੈ। ਇਸੇ ਤਰ੍ਹਾਂ ਭਾਈ ਸੱਚੇ ਪਾਤਸ਼ਾਹ ਦਾ ਹੁਕਮ ਹੈ, ਜਿਹੜੇ ਉਹ ਅਕਾਲ ਪੁਰਖ ਦਾ ਨਾਮ ਜਪਦੇ ਨੇ ਸਦਾ ਉਹਨਾਂ ਦੇ ਅੰਗ ਸੰਗ ਅਕਾਲ ਪੁਰਖ ਆਪ ਵਰਤਦਾ ਹੈ। ਜਿਵੇਂ ਆਪਾਂ ਭਾਈ ਗੁਰਦਾਸ ਜੀ ਦੀ ਇੱਕ ਵਾਰ ਪੜ੍ਹਦੇ ਹਾਂ, ਉਹਦੇ ਵਿੱਚੋਂ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਕਹਿੰਦੇ ਪੰਚਾਲੀ ਜਿਹੜੀ ਸੀਗੀ ਪੰਜਾਂ ਪਾਂਡਵਾਂ ਦੀ ਘਰਵਾਲੀ, ਅੰਦਰ ਸਭਾ ਦੁਸ਼ਾਸਨੇ ਮੱਥੇ ਵਾਲ ਦਰੋਪਦੀ ਆਉਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਧੀ। ਕਹਿੰਦੇ ਜਦੋਂ ਪੰਜੇ ਪਾਂਡਵ ਜਿਹੜੇ ਉਹ ਸਾਰਾ ਕੁਝ ਜੂਏ ਦੇ ਵਿੱਚ ਹਾਰ ਗਏ, ਅਤੇ ਦੁਰਯੋਧਨ ਨੇ ਇਹ ਸੋਚਿਆ ਵੀ ਇਹ ਜਿਹੜੀ ਇਹ ਹੈ ਇਹਨਾਂ ਦੀ ਘਰਵਾਲੀ, ਇਹਨੂੰ ਮੈਂ ਆਪਣੀ ਮਰਜ਼ੀ ਦੇ ਨਾਲ ਜੋ ਮਰਜ਼ੀ ਕਰ ਸਕਦਾ। ਉਹਨੂੰ ਬਹੁਤ ਮਾਣ ਸੀ ਆਪਣੇ ਪੰਜਾਂ ਪਾਂਡਵਾਂ ਦੇ ਉੱਤੇ ਦਰੋਪਦੀ ਨੂੰ, ਕਿ ਇਹ ਮੇਰੀ ਹਰ ਥਾਂ 'ਤੇ ਰੱਖਿਆ ਕਰਨਗੇ, ਕਿਉਂਕਿ ਬਲਵਾਨ ਸੀਗੇ। ਉਹਨੇ ਜਦੋਂ ਇਹਨੇ ਚੀਰ ਹਰਨ ਕਰਨ ਦਾ ਹੁਕਮ ਦਿੱਤਾ ਦੁਰਯੋਧਨ ਨੇ, ਅਤੇ ਉਹਨੇ ਆਪਣੇ ਘਰ ਵਾਲਿਆਂ ਵੱਲ ਵੇਖਿਆ ਅਤੇ ਸਾਰਿਆਂ ਨੇ ਮੂੰਹ ਥੱਲੇ ਕਰ ਲਏ। ਜਿਹੜੇ ਹੋਰ ਪਤਵੰਤੇ ਸੱਜਣਾਂ ਵੱਲ ਵੇਖਿਆ ਉਹਨਾਂ ਨੇ ਵੀ ਮੂੰਹ ਥੱਲੇ ਕਰ ਲਏ, ਅਤੇ ਮਨ ਦੇ ਵਿੱਚ ਕ੍ਰਿਸ਼ਨ ਜੀ ਨੂੰ ਪੁਕਾਰਿਆ, ਹਾ ਹਾ ਕ੍ਰਿਸ਼ਨ ਕਰਿਆ ਬਿਲਾਂਦੀ ਕੱਪੜ ਕੋਟ ਉਸਾਰਿਆਂ, ਹਾ ਹਾ ਕ੍ਰਿਸ਼ਨ ਕਰਿਆ ਬਿਲਾਂਦੀ। ਜਦੋਂ ਕ੍ਰਿਸ਼ਨ ਜੀ ਵੱਲ ਧਿਆਨ ਧਰਿਆ ਅਤੇ ਕ੍ਰਿਸ਼ਨ ਜੀ ਦੇ ਕੱਪੜ ਦਾ ਕੋਟ ਉਸਾਰ ਦਿੱਤਾ, ਅਤੇ ਜਦੋਂ ਬਾਅਦ ਦੇ ਵਿੱਚ ਕ੍ਰਿਸ਼ਨ ਜੀ ਮਹਾਰਾਜ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਪੁੱਛਿਆ, ਕਹਿੰਦੀ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਮੇਰੀ ਮਦਦ ਕੀਤੀ? ਕਹਿੰਦੇ ਪਹਿਲਾਂ ਤੈਨੂੰ ਮਾਣ ਸੀ ਵੀ ਮੇਰੇ ਆਹ ਜਿਹੜੇ ਘਰ ਵਾਲੇ ਬੈਠੇ ਨੇ ਜਾਂ ਹੋਰ ਪਤਵੰਤੇ ਸੱਜਣ ਬੈਠੇ ਨੇ, ਇਹ ਮੇਰੀ ਰੱਖਿਆ ਕਰਨਗੇ। ਜਦੋਂ ਤੂੰ ਮੇਰੇ ਉੱਤੇ ਡੋਰ ਛੱਡ ਦਿੱਤੀ ਵੀ ਹੁਣ ਤੁਹਾਡੇ ਹੱਥ ਹੈ ਸਾਰਾ ਕੁਝ, ਤੁਸੀਂ ਕਰ ਸਕਦੇ ਹੋ ਜੋ ਕਰ ਸਕਦੇ ਹੋ, ਕਹਿੰਦੇ ਜਦੋਂ ਤੇਰੀ ਹਉਮੈ ਮਾਰੀ ਗਈ ਫਿਰ ਉਸ ਤੋਂ ਬਾਅਦ ਜਿਹੜੀ ਆ ਉਹ ਮੈਂ ਤੇਰੇ 'ਤੇ ਕਿਰਪਾ ਕਰਕੇ ਇਹ ਜੋ ਤੈਨੂੰ ਕੱਪੜ ਦਾ ਕੋਟ ਸੀਗਾ ਉਹ ਉਸਾਰ ਕੇ ਦਿੱਤਾ। ਸੋ ਭਾਈ ਸੱਚੇ ਪਾਤਸ਼ਾਹ ਅੱਜ ਵੀ ਆਪਣੇ ਭਗਤਾਂ ਦੀ ਪੈਜ ਰੱਖਦੇ ਨੇ, ਪਰ ਰੱਖਦੇ ਕਿਵੇਂ ਨੇ? ਜਿਹੜੇ ਨਾਮ ਜਪਦੇ ਨੇ, ਜਿਹੜਾ ਸਾਰਾ ਕੁਝ ਉਹਦੇ ਉੱਤੇ ਛੱਡ ਦਿੰਦੇ ਨੇ, ਜੋ ਤੂੰ ਕਰਦਾ ਉਹ ਭਲਾ ਹੈ।
ਸੋ ਬੋਲਦਿਆਂ ਚੱਲਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬੇ ਆਕਾਰ ਕੁਦਰਤ ਵੇਦ ਪੁਰਾਣਿਕ ਤੇ ਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਤੇ ਹਾਰ ਕੁਦਰਤ ਜਾਤੀ ਜਿਨਸੀ

ਬਿਨ ਸਤਿਗੁਰ ਕਿਰਨ ਪਾਇਓ, ਬਿਨ ਸਤਿਗੁਰ ਕਿਰਨ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾ ਸੁਣਾਇਆ, ਸਤਿਗੁਰ ਮਿਲਿਆ ਉਸਦਾ ਮੁਕਤਾ ਜਿਨ ਵਿੱਚੋਂ ਮੂੰਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸੁੱਚ ਤਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ।

0: ਕਾਂਖੀਏ ਕੈ ਦਰਸ ਤੁਹਾਰੋ, ਨਾਨਕ ਹੁਣ ਸੰਗ ਮੋਹੇ ਉਧਾਰੋ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨਾਂ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ।
1: ਪ੍ਰਭ ਸਿਮਰਤ ਕੁਛ ਬਿਘਨ ਨ ਲਾਗੇ, ਪ੍ਰਭ ਕੈ ਸਿਮਰਨ ਦਿਨ ਜਾਗੇ, ਪ੍ਰਭ ਕੈ ਸਿਮਰਨ ਭਉ ਨ ਪਿਆਪੇ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧਕ ਸੰਗ, ਸਿਮਰਨ ਦਾ ਨਾਨਕ ਹਰ ਰੰਗ, ਪ੍ਰਭ ਕੇ ਸਿਮਰਨ ਰਿਧਿ ਸਿੱਧ ਨਾਉ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਜਪ ਤਾ ਪੂਜਾ, ਪ੍ਰਭ ਕੇ ਸਿਮਰਨ ਬਿਣਸੇ ਦੂਜਾ, ਪ੍ਰਭ ਕੇ ਸਿਮਰਨ ਤੀਰਥ ਸਨਾਨੀ, ਪ੍ਰਭ ਕੇ ਸਿਮਰਨ ਦਰਗੈ ਮਾਨੇ, ਪ੍ਰਭ ਕੇ ਸਿਮਰਨ ਹੋਈ ਸੋ ਭਲਾ, ਪ੍ਰਭ ਕੇ ਸਿਮਰਨ ਸੁਫਲ ਫਲਾ, ਸੇ ਸਿਮਰੇ ਸੇ ਸਿਮਰੇ ਜਨਾਬ ਸਿਮਰਾਏ, ਨਾਂਗ ਤਾਕ ਕੇ ਲਾਗੂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਊਜਾ, ਪ੍ਰਭ ਕੇ ਸਿਮਰਨ ਗੁਰੂ ਮੂਜਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਪੂਜਾ, ਪ੍ਰਭ ਕੇ ਸਿਮਰਨ ਸਭ ਕੀ ਸੂਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਹਿਰਦਮਾਏ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਣਾ, ਨਾਨਕ ਜਨ ਕਾ ਦਾਸਨ ਦਸਣਾ, ਪ੍ਰਭ ਕੋ ਸਿਮਰੈ ਸੇ ਧਨਵੰਤ ਹੈ, ਪ੍ਰਭ ਕੋ ਸਿਮਰੈ ਸੇ ਪਤਵੰਤ ਹੈ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੁਤਾਜੈ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੈ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਨਾਸੀ, ਸਿਮਰਨ ਤੇ ਲਾਗੇ ਜਨ ਆਪਦੇ ਅੱਲਾ, ਨਾਨਕ ਜਨ ਕੀ ਮੰਗੀ ਰਵਾਲਾ, ਪ੍ਰਭ ਕੋ ਸਿਮਰੈ ਪ੍ਰਭ ਕੋ ਸਿਮਰੈ ਸੇ ਭਾਰੀ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਫੁਲਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿਨ ਸੂਖ ਬਿਆਵੈ, ਪ੍ਰਭ ਕੋ ਸਿਮਰੈ ਤਿਨ ਨਦਕ ਨੇਰੇ, ਪ੍ਰਭ ਕੋ ਬਸੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ, ਸੰਤ ਕਿਰਪਾ ਤੇ ਅਣਦਿਨ ਜਾਗ, ਨਾਂਗ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੈ, ਪ੍ਰਭ ਕੇ ਸਿਮਰਨ ਕਬੂ ਨਾ ਝੂਰੈ, ਪ੍ਰਭ ਕੇ ਸਿਮਰਨ ਹਰ ਗੁਣ ਬਾਨੀ, ਪ੍ਰਭ ਕੇ ਸਿਮਰਨ ਸਹਿਜ ਸਮਾਨੇ, ਪ੍ਰਭ ਕੇ ਸਿਮਰਨ ਨਿਹਚਲ ਆਸਾਨਾ, ਪ੍ਰਭ ਕੇ ਸਿਮਰਨ ਕਮਲ ਵਿਗਾਸਾਨਾ, ਪ੍ਰਭ ਕੇ ਸਿਮਰਨ ਅਨਹਤ ਚੁਨਕਾਰ, ਸੁਖ ਪ੍ਰਭ ਸਿਮਰਨ ਕੰਤ ਨ ਪਾਰ, ਸਿਮਰੈ ਸੇ ਜਨ ਜਨ ਕੋ ਪ੍ਰਭ ਮਯਾ, ਨਾਨਕ ਤਿਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬਿਦੂ ਪਾਏ, ਹਾ ਸਿਮਰਨ ਪੈ ਸਤ ਜਤੀ ਜਾਤੇ, ਹਾ ਸਿਮਰਨ ਨੀਚਾ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਣਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਕਲੇ ਅਕਾਰਾ, ਹਾ ਸਿਮਰਨ ਮਯਾ ਨਿਰੰਕਾਰ, ਕਰ ਕਿਰਪਾ ਜਿਸ ਆ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੂਕ ਦੀਨ ਦਰਦ ਦੁਖ ਪੰਜਣਾ, ਕਟ ਕਟ ਨਾਥ ਅਨਾਥ, ਸਰਨ ਤੁਮਾਰੀ ਆਯੂ, ਨਾਨਕੀ ਪ੍ਰਭ ਸਾਥ ਅਸ਼ਟਪਦੀ, ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮਦਲੈ, ਤੈ ਕੇਵਲ ਨਾਮ ਸੰਗ ਤੇਰੀ ਚਲੈ, ਜੈ ਹੋਵੇ ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਕਨਮਾਏ ਉਦਾਰੀ, ਅਨਕ ਪੁਨੇ ਚਰਨ ਕਰਤਨੀ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪ ਮਨ ਮੇਰੇ, ਨਾਨਕ ਪਾਵ ਸੁਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲੱਕ ਰੂਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿੱਖਣਾ ਬਜਾਵੈ, ਹਰ ਕਾ ਨਾਮ ਜਪਤ ਅਕਾਵੈ, ਜੇ ਮਾਰ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋ ਸਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਹੀਂ ਕੋਟ ਲਕਬਾਹੀ, ਨਾਮ ਜੁਤੇ ਪਾਰ ਪਰਾਹੀ, ਅਨਕ ਵਿਘਨ ਜਯਾ ਸੰਘਾਰੇ, ਹਰ ਕਾ ਨਾਮ ਤਤਕਾਲ ਉਦਾਰੇ, ਅਨਕ ਜੋਨ ਜਨਮੇ ਮਰਜਾਮ, ਨਾਮ ਜੁਤ ਪਾਵੇ ਵਿਸਰਾਮ, ਹਉ ਮਹਿਲਾ ਮਲ ਕਬੂ ਨਾ ਧੂਵੈ, ਹਰ ਕਾ ਨਾਮ ਕੂਟ ਪਾਪ ਖੂਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੇ ਸੰਗ, ਜੈ ਮਾਰ ਕਹਿਕਨੇ ਜਾਹੇ ਨਾ ਕੂਸਾ, ਹਰ ਕਾ ਨਾਮ ਊਹਾ ਸੰਗਤੂਸਾ, ਜੈ ਪੈਂਡੇ ਮਹਾ ਅੰਤ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ, ਜਹਾਂ ਪੰਥ ਤੇਰਾ ਕੋ ਨ ਸਜਾਨੂ, ਹਰ ਕਾ ਨਾਮ ਤੈ ਨਾਲ ਪਛਾਨੂ, ਜੈ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੂੰ ਉੱਪਰ ਸ਼ਾਮ, ਜੈ ਤ੍ਰਿਖਾਮ ਤੁਝ ਅਰ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਨਾ ਕੇ ਬਰਤਨ ਰਾਮ, ਸੰਤ ਜਨਾ ਕੇ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨਕੂਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰਿ ਔਖ ਸਾਧਕ ਮਾਤ, ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਭਵੇਕੇ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰਿ ਨਾਮ ਜਪਤ ਕਉ ਪਰਿਣ ਭੰਗ, ਹਰ ਕਾ ਨਾਮ ਜਨ ਕੀ ਵੜਿਆਈ, ਹਰ ਕੈ ਨਾਮ ਜਨ ਸੁਭਾ ਪਾਈ, ਹਰ ਕਾ ਨਾਮ ਜਨ ਕੋ ਪੁਗ ਜੋਗ, ਹਰਿ ਨਾਮ ਜਪਤ ਕਛ ਨਾਹੀ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੇ ਹਰਿ ਹਰਿ ਦੇਵਾ, ਹਰ ਹਰ ਜਨ ਕੇ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੇ ਉੱਟ ਸਤਾਣੀ, ਹਰ ਪ੍ਰਤਾਪ ਜਨੇ ਵਰਣ ਜਾਣੀ, ਓਤ ਪੋਤ ਜਨ ਹਰ ਸੁਰਾਤੈ, ਸੁਨ ਸੰਵਾਦ ਨਵਰ ਸਮਾਤੈ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਭਗਤਨੀ ਛਪੈ, ਹਰ ਕੀ ਭਗਤ ਮੁਕਤ ਬਹੁ ਕਰੈ, ਨਾਨਕ ਜਨ ਸੰਕੇ ਤੇ ਤਰੇ ਪਾਰ ਜਾਤੇ, ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੰਤ ਦਰ ਦੁਖ ਲਥਾ, ਨਮ ਕੀ ਮਹਿਮਾ ਸੰਤ ਰਿਤ ਵਸੈ, ਸੰਤ ਪ੍ਰਤਾਪ ਤੂਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ, ਨਾਮ ਤੁਲਕ ਸ਼ਬਦ ਨਾ ਹੋਏ, ਨਾਨ ਗੁਰੂ ਨਾ ਪਾਵੇ ਜਨ ਕੋਈ ਸਲੋਕ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਬੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਬਿਆਸ ਕਰਮ ਧਰਮ ਕਰਿਆ, ਸਗਲ ਤਿਆਗ ਬਨਮ ਦੇ ਫਿਰਿਆ, ਅਨਕ ਪ੍ਰਕਾਰ ਕੀਏ ਪਹੁ ਜਤਨਾ, ਪੁੰਨ ਦਾਨ ਹੋਮੈ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਤੇ, ਵਰਤ ਨਿਮ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀ ਇੱਕ ਵਾਰ, ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ, ਮਾਹ ਉਦਾਸ ਤਪੀ ਸਰਥੀਵੈ, ਅਗਨ ਮਾਹੇ ਹੂਤ ਪ੍ਰਾਨ, ਕਨਕ ਅਸ ਹੈਵਰ ਪਮਦਾਨ, ਨਿਊਲੀ ਕਰਮ ਕਰੇ ਬੋ ਆਸਨ, ਜੈਨ ਮਾਰਗ ਸੰਯਮ ਅਤ ਸਾਧਨ, ਨਿਮਕ ਨਿਮਕ ਕਰ ਸਿਜ ਕਟਾਵੈ, ਤਉ ਪੀ ਹਮੇ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਸ਼ਨਾ ਹੈ, ਨਾਨ ਗੁਰਮੁਖ ਨਾਮ ਜੁਗਤ ਪਾਹੇ, ਮਨ ਕਾਮਨਾ ਤੀਜੈ ਛੁਟੈ, ਗਰਭ ਗਮਾਨਾ ਮਨ ਤੈ ਹੁਟੈ, ਸੋਚ ਕਰੇ ਦਿਨ ਸਿਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਵਿਖਿਆ ਡਰੈ, ਜਲ ਧੂਵੇ ਬਹੁਦੇ ਅਨੀਤ, ਸੁਧ ਕਾ ਹੋਈ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚੇ, ਨਾਨਕ ਨਾਮ ਬੁਧਰੇ ਪਤਤ ਬਹੁ ਬੂਚੈ, ਬਹੁਤ ਸਿਆਣਪ ਚਮਕਾ ਭਉ ਵਿਆਪੈ, ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ, ਪੇਖ ਅਨੇਕ ਅਗਨਨੀ ਬੁਝੈ, ਕੂਟ ਪਾਪ ਦਰਗੈ ਨੀ ਸਿਜੈ, ਸੂਟ ਸੁਨਾਹੀ ਉਬਿਆਲ, ਮੋਹੇ ਵਿਆਪੇ ਮਾਇਆ ਜਾਲ, ਵਕਰਤੂ ਸੰਗਲੀ ਜਮਡਾਨੈ, ਗੋਬਦ ਭਜਨ ਬਿਲ ਤਿੰਨੀ ਮਾਨੈ, ਹਰ ਕਾ ਨਾਮ ਜਬ ਦੁਖ ਜਾਏ, ਨਾਨਕ ਬੋਲੇ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੇ ਸਦਗਾਵੈ, ਜੇ ਕੋ ਆਪਣੀ ਸੁਭਾ ਲੋਰੇ, ਸਾਧ ਸੰਗੇ ਓਮੇ ਸ਼ੋਰੇ, ਜੇ ਕੋ ਜਨਮ ਮਰਨ ਤੈ ਡਰੈ, ਸਾਧ ਜਨਾ ਕੀ ਸਰਣੀ ਪਰੈ, ਜਿਸ ਜਨ ਕੋ ਪ੍ਰਭ ਦਸ ਪਿਆਸਾ, ਨਾਨਕ ਤਾਕੇ ਬਲ ਬਲ ਜਾਸਾ, ਸਾਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂ ਕਾ ਮਿਟੇ ਬਿਮਾਨ, ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ, ਜਾਂ ਕਾ ਮਨ ਹੋਏ ਸਗਲ ਕਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਟਾਨਾ, ਪਿੱਖੇ ਸਗਲ ਸਿੱਸਾ ਜਨਾ, ਸੁਖ ਦੁਖ ਜਨ ਸਮਦਿਸ਼ਟੇਤਾ, ਨਾਨਕ ਪਾਪ ਪੁੰਨ ਲਿਪਾ, ਨਿਰਤਨ ਕੋ ਤਨ ਤੇਰੋ ਨਾਉ, ਨਥਾਵੇ ਕਾਉ ਤੇਰਾ ਥਾਉ, ਨਮਾਨੇ ਕੋ ਪ੍ਰਭ ਤੇਰੂ ਮਾਨ, ਸਕਲ ਕਟਾਕੂ ਦੇਵ ਉਦਾਨ, ਕਰਨ ਕਰਾਵਨ ਹਰ ਸੁਵਾਮੀ, ਸਕਲ ਕਟਾਕੇ ਅੰਤਰਜਾਮੀ, ਆਪਣੀ ਗਤਮ ਜਾਨੂ ਆਪੇ, ਆਪਣ ਸੰਗਾ ਪ੍ਰਭ ਰਾਤੀ, ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਈ, ਸਰਬ ਧਰਮ ਹੈ ਸਿਸ਼ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਰਬ ਸਗਲ ਕਿਰਿਆ ਮੁਤਮ ਕਿਰਿਆ, ਸਾਸੰਗ ਦੁਰਮੁਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾਰ ਕਾ, ਨਾਮ ਜਪੂਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਰੋਸਨ ਵਖਾਣੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੇ ਕਟ ਵਸੀ ਹਰ ਨਾਮ ਸਲੋਕ, ਨਿਰਗੁਣ ਯਾਰ ਅਨਿਆ, ਸੁਪ੍ਰਭ ਸਦਾ ਸੰਭਾਲ, ਚਿਟਕੀਆ ਤੇ ਚੀਤ ਰੱਖ, ਨਾਨਕ ਨਿਵਿਹਿ ਨਾਲ ਅਸ਼ਟਪਦੀ, ਰਮਈਆ ਕੇ ਗੁਣ ਚਿਤ ਪਰਾਨੀ, ਕਵਨ ਮੂਲ ਤੇ ਕਮ ਦੁਸ਼ਟਾਨੀ, ਜਿੰਤੂ ਸਾਰ ਸਵਾਰੀ ਸੰਘਾਰਿਆ, ਗਰਭ ਅਗਨ ਮੈਂ ਜੀ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਰ ਪਰ ਜੋਬਨ ਪੂਜਨ ਸੁਖ ਸੂਦਾ ਬਿਰਧ ਪਿਆ ਪੁਰ ਸਕਸੇਨ ਮੁਖ ਪਿਆਉ ਬੈਠ ਕਉ ਦੇਨ ਏ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੂੰ ਨੰਗ ਸੇਜੈ ਜੇ ਪ੍ਰਸਾਦ ਤਾਰੂ ਪੁਰ ਸੁਖ ਬਸੈ ਸੂਦ ਪ੍ਰਾਤ ਮੀਤ ਬਣਤਾ ਸੰਗਸੈ ਜੇ ਪ੍ਰਸਾਦ ਪੀਵੇ ਸੀ ਤਿਲਦਾ ਸੁਖਦਾਈ ਪਵਨ ਪਵ ਕਮੁੱਲਾ ਜੇ ਪ੍ਰਸਾਦ ਭੋਗੀ ਸਭ ਰਸਾ ਸਗਲ ਸਮੱਗਰੀ ਸੰਗ ਸਾਤ ਬਸਾ ਦੀਨੇ ਹਸਤ ਪਾਵ ਕਰ ਨਿਤ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਸੇ ਦੁਖ ਮੂਣ ਅੰਤ ਵਿਆਪੇ ਨਾਨਕਾ ਲਿਓ ਪ੍ਰਵਿਆਪੈ ਆਦਿ ਅੰਤ ਜੋ ਰੱਖਣ ਹਾਰੂ ਤਿਸ ਪ੍ਰੀਤ ਨ ਕਰੇ ਗਵਾਰੂ ਜਾਕੀ ਸੇਵਾ ਨਵਨਿਤ ਪਾਵੈ ਤਸ ਮੂੜਾ ਮਹਲੀ ਲਾਵੈ ਜੋ ਠਾਕੁਰ ਸਦ ਸਦਾ ਹਜੂਰੈ ਤਾਕ ਵੰਦਾ ਜਾਣ ਤਦੂਰੈ ਜਾਂ ਕੀ ਟੈਲ ਪਾਵੇ ਦਰਗੇ ਮਾਨ ਤਿਸੇ ਵਸਾਰੇ ਮੁਕਦੇ ਅਜਾਨ ਸਦਾ ਸਦਾ ਪੂਲਨ ਹਾਰ ਨਾਨਕ ਰਾਖਣ ਹਾਰ ਪਾਰ ਤਨ ਤਿਆਗ ਗੌਡੀ ਸੰਗਰਚੈ ਸ਼ਾ ਛੂਟ ਛੂਟ ਸੰਗਮਚੈ ਜੋ ਛੱਡਣਾ ਸਵਸਤ੍ਰ ਕਰ ਮਾਨੈ ਜੋ ਹੁਣ ਸਦੂਰ ਪਰਾਨੈ ਛੋੜ ਜਾਇ ਤਿਸਕਾ ਸੰਗ ਕਰੇ ਸੰਗ ਸਹਾਇ ਤਿਸ ਪਰ ਹਰੇ ਚੰਦਨ ਲਿਵ ਤਾਰੇ ਤੋਏ ਕਰਤਾ ਪ੍ਰੀਤ ਸੰਗ ਹੋਏ ਆਨੰਦ ਕੂਪ ਮੈਂ ਪੁੱਤ ਬਕਰਾਲ ਨਾਨਕਾ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀਮਾ ਸਜਾਤ ਲੁਕ ਚਾਰਾ ਕਰੇ ਦਿੰਦਾਤ ਬਾਹਰ ਭੇਖ ਅੰਤਰ ਮਲ ਮਾਇਆ ਸਭ ਸੁਨਾਇ ਕਸ਼ ਕਰੇ ਸਪਾਇਆ ਬਾਹਰ ਗਿਆਨ ਧਿਆਨ ਸਰਾਨ ਤਨ ਬਾਪੀ ਲੁਭ ਸਵਾਨ ਅੰਤਰ ਅਗਨ ਬਾਰ ਤਨ ਸਵਾਹ ਗਲ ਪਾਤਰ ਕਿਸੇ ਤਰੇ ਅਥਾਹ ਜਾ ਕੇ ਅੰਤਰ ਵਸੀ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰ ਗੈ ਲੇਹੋ ਨਿਰਵਹਾਵੇ ਕਾਬਜਾਰਦ ਬੂਜੇ ਡੋਰਾ ਨਿਸਕਈ ਤੋ ਸਮਝੀ ਪੋਰਾ ਕਾ ਬਿਸਪਤ ਗਾਵੇ ਗੁੰਗਾ ਜਤਨ ਕਰੇ ਤੋਪੀ ਸੁਰਪੰਗਾ ਕਹਿ ਪਿਗਲ ਪਰਬਤ ਪਰ ਪਵਣ ਨਹੀਂ ਹੋ ਤੂ ਅਸ ਗਵਣਾ ਕਰੋ ਕਰਤਾਰ ਕਰਨਾ ਮੈਂ ਦਿਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਾਹਿ ਸਵਾਮਿਨਾ ਚੀਤ ਜੋ ਬੈਰਾਜਤਾ ਸੁਪ੍ਰੀਤ ਬਲੂਆ ਕੈ ਗ੍ਰਿ ਭੀਤਰ ਵਸੈ ਅੰਤ ਕੇ ਮਾਇਆ ਰੰਗ ਰਸੇ ਦ੍ਰਿਕਣ ਮਾਨੇ ਮਨੇ ਪ੍ਰਤੀਤ ਕਾਲ ਲਾਵੈ ਮੂੜੈ ਚੀਤ ਬੈਰ ਬਰੂਦ ਕਾਮ ਕ੍ਰੋਧ ਮੋਹ ਝੂਠ ਪਕਾਰ ਮਾਹੌਲ ਉਪਤਰੂ ਯਾਹੂ ਜੁਗਤ ਬਿਆਨੇ ਕੈ ਜਨਮ ਨਾਨਕ ਰਾਖ ਲਿਓ ਆਪਣ ਕਰਮ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜੀਓ ਆਪਣ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੀ ਤੁਮਰੀ ਕਿਰਪਾ ਮੈਂ ਸੁੱਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੁਹੇ ਸੁਆਗਿਆਕਾਰੀ ਤੁਮਰੀ ਗਤ ਮੇ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ ਸਲੋਕ ਦੀਨ ਹਾਰ ਪ੍ਰਭ ਛੋਡ ਕੈ ਲਾਗੇ ਆਨ ਸੁਆਏ ਨਾਨਕਉ ਨ ਸਿਜਾਈ ਬਣਨਾਵੇ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਇੱਕ ਪਾਸੇ ਪਾਵੇ ਇੱਕ ਬਸਤ ਕੁਰਨ ਖੋਟ ਗਵਾਵੇ ਪਈ ਨਾ ਦੇ ਦਸ ਪੀ ਹਿਰ ਲੈ ਤੋਂ ਮੂੜਾ ਕਉ ਕਾ ਕਰੇ ਜਿਸ ਠਾਕੁਰ ਸੋ ਨਾਈ ਚਾਰਾ ਤਾਕੂ ਕੀ ਜੈ ਸਦਾ ਨਮਸਕਾਰ ਜਾਂ ਕੇ ਮਨ ਲਾਗਾ ਪਰਮ ਬੇਠਾ ਸਰਬ ਸੁਖਤਾ ਵਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਗੁਰਸਾਪਣੀ ਦੇ ਰਾਸ ਖਾਤ ਪੀ ਪਰਦੇ ਅੰਦੋਲਾਸ ਆਪਣੀ ਅਮਾਨ ਕਸ਼ ਬਹਾਸਾ ਲਈ ਗਿਆਨੀ ਮਨ ਰੋਸ ਕਰੈ ਆਪਣੀ ਪ੍ਰਤੀਤਾ ਭਿਖ ਹੋਵੇ ਪੌਰਸ ਕਾ ਵਿਸ਼ਵਾਸ ਨ ਹੋਵੇ ਜਿਸ ਕੀ ਬਸ ਜਾਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੈ ਉਸ ਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾਰ ਦਿਆਲ ਅਨਕ ਪਤ ਮਾਇਆ ਕੇ ਹੀਤ ਸਰਪ ਰੂਪ ਤੇ ਜਾਣਿਆ ਨੀਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸੇ ਉਹ ਮਨ ਵਿਸਤਾਵੈ ਜੋ ਦਿਸ ਸੁਚਾਲਨ ਹਾਰ ਲੁੱਟ ਰਿਓ ਤੇ ਅੰਧਾਰ ਬਿਟਾ ਸੁ ਜੁ ਲਾਵੇ ਨੀਤਾ ਕੁਵਾਥ ਨਾਵੇ ਕੀ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕਾ ਪਲੇ ਲਾਈ ਮਿਥਿਆ ਤਨ ਤਨ ਕਟੰਬ ਸਮਾਇਆ ਮਿਥਿਆ ਹਮੇ ਮਮਤਾ ਮਾਇਆ ਮਿਥਿਆ ਰਾਜਮਣ ਤਨ ਮਾਲ ਮਿਥਿਆ ਕੰਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਤ ਬਿਸਤਰਾ ਮਿਥਿਆ ਰੰਗ ਸੰਗ ਮਾਇਆ ਪੇਖਸਤਾ ਮਿਥਿਆ ਰਥ ਹਸਤੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖਸਤਾ ਮਿਥਿਆ ਮਿਥਿਆ ਤ੍ਰੋ ਮੋਹ ਅਭਿਮਾਨ ਮਿਥਿਆ ਪਸੁ ਪ੍ਰਕਿਰਤ ਗਵਾਨ ਅਸਤਰ ਭਗਤ ਸਾਧ ਕੀ ਸਰਨ ਨਾਗ ਜਪ ਜੀ ਜਪ ਜਪ ਜੀਵੇ ਹਰ ਕੈ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨੈ ਮਿਥਿਆ ਹਸਤੋਦਰ ਕੋਹਿਰੈ ਮਿਥਿਆ ਨੇਤਰ ਭਿਖਤ ਪਰ ਤੀਰ ਪਾਦ ਮਿਥਿਆ ਰਤਨਾ ਪੂਜਣ ਅਨੁਸਵਾਦ ਮਿਥਿਆ ਚਰਨ ਪਰ ਪਕਾਰ ਕੋ ਧਾਵੈ ਮਿਥਿਆ ਮਨ ਪਰ ਲੁਭ ਲੁਭਾਵੈ ਮਿਥਿਆ ਤਾਨੀ ਪਰ ਪਕਾਰਾ ਮਿਥਿਆ ਵਾਸਰੀਤ ਪਕਾਰਾ ਬਿਨ ਬੂਜੈ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਖਤ ਕੀ ਆਰਜਾ ਸਾਚ ਪਿਨਾ ਕਹੁ ਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵ ਤਾਂ ਕੇ ਦਰਗੰਧਾ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਈ ਮੇਘ ਬਿਨਾ ਜੋ ਕੀਤੀ ਜਾਏ ਗੋਦ ਬਜਨ ਬਿਨ ਬਿਰਥ ਸਭ ਕਾਮ ਜੋ ਕਿਰਪਨ ਕੇਂਦਰ ਆਰਥ ਦਾਮ ਧਨ ਤਾਨ ਤੇ ਜੰਜੇ ਕਟ ਵਸੇ ਹਰਨ ਆਉ ਨਾਗ ਤਾਂ ਕੇ ਬਲ ਬਲ ਜਾਉ ਰਹਿਤ ਅਵਰ ਕਸ਼ ਅਵਰ ਕਮਾਵਤ ਮਾਨੀ ਪ੍ਰੀਤ ਮੁਖ ਗਨ ਲਾਵਤ ਜਾਨਣ ਹਾਰ ਪ੍ਰਭੂ ਪ੍ਰਵੀਨ ਬਾਹਰ ਭੀਖ ਨ ਕਾਹੂ ਭੀਨ ਅਵਰਪਦੇਸ਼ ਆਪ ਨ ਕਵਰੇ ਆਵ ਜਾਵ ਜਨਮੈ ਮਰੈ ਜਿਸਕੇ ਅੰਤਰ ਵਸੇ ਨਿਰੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੂੰ ਭਾਨੀ ਤਿੰਨ ਪ੍ਰਭ ਜਾਤਾ ਨਾਨਕ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਸਭ ਜਾਣੇ ਆਪਣਾ ਕੀ ਆਪੇ ਮਾਨੇ ਆਪੇ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬਜਾਵਤ ਨੀਰਾ ਉਹ ਭਾਵ ਸਿਆਨ ਸਰਗੁਲ ਤੇ ਰਹਿਤ ਸਭ ਕ ਜਾਣਿਆ ਤੁਮ ਕੀ ਰਹਿਤ ਜਿਸ ਭਾਵ ਤਿਸ ਲੈ ਲੜ ਲਾਏ ਥਾਂ ਤੁਰੰਤ ਰਹਿ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਜਪਨਾਨ ਕਰੀ ਸਲੋਕ ਕਾਮ ਕ੍ਰੋਧਰ ਲੋਭ ਬਹੁ ਬਿਨ ਸਜਾਇਆ ਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦਿ ਅੰਮ੍ਰਿਤ ਕਾਹੇ ਤਿਸ਼ਠਾ ਕਰੋ ਕਰ ਜਿਸ ਤਿਸ਼ਠਾ ਕਰ ਕੋ ਰਖਮ ਨਵਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮ ਕਦ ਪਾਵੈ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨਿੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੜਾਵੈ ਤਿਸੇ ਤਿਆਗ ਤਰੁਲ ਵਾਵੈ ਜੇ ਪ੍ਰਸਾਦ ਸੁਖ ਸਹਿਜ ਸੋਈ ਜੈ ਮਾਨਾ ਪੈਰ ਤਾਕਾ ਜਸ ਗਵੀ ਜੈ ਜੇ ਪ੍ਰਸਾਦ ਤੁਜ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ

ਬੰਬਾ ਸਾਧਕ ਸੰਗ ਨਹੀਂ ਕਿਛ ਘਾਲ ਦਰਸ਼ਨ ਪੇਟ ਹੂਤ ਨਿਹਾਲ ਸਾਧਕ ਸੰਗ ਕਲੁਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਈਹਾ ਊਹਾ ਸਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਸੰਗ ਨਾ ਬਿਰਥਾ ਜਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰਣਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਬਨ ਤੇ ਵਿਸਰੈ ਸਾਧਕ ਸੰਗ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲਗ ਬਨ ਬੀਠਾ ਸਾਧੂ ਕੇ ਸੰਗ ਕਟ ਕਟ ਡੀਠਾ ਸਾਧ ਸੰਗ ਪੈਗਿਆ ਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾ ਸਾਧ ਪੇਟੇ ਸੰਯੋਗ ਸਾਧਕ ਮਹਿਮਾ ਵੇਦਨਾ ਜਾਣੈ ਜਿੱਤਾ ਸੁਣੇ ਤਿੱਤਾ ਬਕਿਆਨੈ ਸਾਧਕ ਉਪਮਾ ਤੇ ਗੁਣ ਤੇ ਦੂਰ ਹੈ ਸਾਧਕ ਉਪਮਾ ਰਹੀ ਭਰਪੂਰ ਹੈ ਸਾਧਕ ਸੋਭਾ ਕਾ ਨਾਹੀ ਅੰਤ ਸਾਧਕ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੇ ਸਾਧ ਕੀ ਸੋਭਾ ਬੂਚ ਤੇ ਮੋਚੇ ਸਾਧ ਕੀ ਸੋਭਾ ਸਤ ਬਣ ਆਏ ਨਾਨਕ ਸਤ ਪ੍ਰਭੇਦ ਨ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਨ ਨ ਪੇਖੇ ਇੱਕ ਬਿਨ ਕੋਏ ਨਾਨਕ ਲਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੇ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੁਖ ਜੈਸੇ ਸੂਰ ਸਰਬ ਕੋ ਸੁਖ ਬ੍ਰਹਮ ਗਿਆਨੀ ਕੇ ਦਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕਹਿ ਤੀਜ ਏਕ ਜੋ ਵਸੁਦਾ ਕੋ ਖੋਦੇ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਣਾਉ ਨਾਨਕ ਜੋ ਭਾਵ ਕਾ ਸਹਿ ਸੁਭਾਉ ਨ ਬ੍ਰਹਮ ਗਿਆਨੀ ਤੇ ਨਿਰਮਲ ਨਿਰਮਲ ਤੇ ਨਿਰਮਲਾ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ ਬ੍ਰਹਮ ਗਿਆਨੀ ਕੇ ਮਨੋਹੀ ਪ੍ਰਕਾਸ ਜੈਸੇ ਤਰ ਉਪਰੇ ਆਕਾਸ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਮਹਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੀ ਜਨ ਭੈ ਨਾਨਕ ਜਨ ਪ੍ਰਭਾਪ ਕਰੇ ਬ੍ਰਹਮ ਗਿਆਨੀ ਸਕਲ ਕਰੀ ਨਾਤ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਤੀ ਕੀ ਸਭ ਉੱਪਰ ਮਿਆ ਬ੍ਰਹਮ ਗਿਆਨੀ ਤੇ ਕਛ ਬੁਰਣਾ ਭੈਆ ਬ੍ਰਹਮ ਗਿਆਨੀ ਸਦਾ ਸੁੰਦਰ ਸੀ ਬ੍ਰਹਮ ਗਿਆਨੀ ਕੇ ਦਿਸ਼ਟ ਅੰਮ੍ਰਿਤ ਵਾਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੇ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੁਬਰਾਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਾ ਮਾਹਾ ਬ੍ਰਹਮ ਗਿਆਨੀ ਪਰ ਪੁਕਾਰ ਉਮਾਹਾ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੈਲਾ ਧਾਵਤ ਬੰਦਾ ਬ੍ਰਹਮ ਗਿਆਨੀ ਕੇ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਕਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੇ ਸਕਲ ਸੰਸਾਰ ਬ੍ਰਹਮ ਗਿਆਨੀ ਕਹਿ ਇੱਕੇ ਰੰਗ ਬ੍ਰਹਮ ਗਿਆਨੀ ਕਹਿ ਵਸੇ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾ ਪਰਿਵਾਰ ਬ੍ਰਹਮ ਗਿਆਨੀ ਸਦਾ ਸੁਜਾਗਤ ਬ੍ਰਹਮ ਗਿਆਨੀ ਅਭੂ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਸੰਹਿਤਾ ਬ੍ਰਹਮ ਗਿਆਨੀ ਕਹਿ ਹੋਈ ਅਚਿੰਤਾ ਬ੍ਰਹਮ ਗਿਆਨੀ ਕਾ ਨਿਰਮਲਵੰਤਾ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਬ੍ਰਹਮ ਗਿਆਨੀ ਕਾ ਵਰ ਪ੍ਰਤਾਪ ਬ੍ਰਹਮ ਗਿਆਨੀ ਕਾ ਤਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀਆ ਪਰਮੇਸ਼ਵਰਾ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕੇ ਸਗਲ ਮਨਮਾਹ ਹੈ ਬ੍ਰਹਮ ਗਿਆਨੀ ਕਾ ਕੌਣ ਜਾਣੇ ਪੀਰ ਬ੍ਰਹਮ ਗਿਆਨੀ ਕੋ ਸਦਾ ਦੀਸਾ ਬ੍ਰਹਮ ਗਿਆਨੀ ਕਾ ਕਥੇ ਨਾ ਜਾਏ ਦਾਖਰ ਬ੍ਰਹਮ ਗਿਆਨੀ ਸਰਬਕਾਰ ਠਾਕਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨਾ ਹੈ ਬ੍ਰਹਮ ਗਿਆਨੀ ਕੀ ਕਦੋਂ ਕਦ ਬ੍ਰਹਮ ਗਿਆਨੀ ਕੀ ਕਦ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾਂਤ ਨਾ ਭਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ ਬ੍ਰਹਮ ਗਿਆਨੀ ਕਾ ਸਭ ਪ੍ਰਹਾਤ ਬ੍ਰਹਮ ਗਿਆਨੀ ਕਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਪ੍ਰਹਾਤ ਬ੍ਰਹਮ ਗਿਆਨੀ ਕਾ ਸਗਲੇ ਆਕਾਰ ਬ੍ਰਹਮ ਗਿਆਨੀ ਆਦ ਨਿਰੰਕਾਰ ਬ੍ਰਹਮ ਗਿਆਨੀ ਕੀ ਸੁਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਤਰੀ ਸਲੋਕ ਉਰ ਤਾਰੇ ਜੋ ਅੰਤਰਨਾਮ ਸਰਮੈ ਪੇਕੇ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰੇ ਨਾਨਕੂ ਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਤਰੈ ਰੂਪ ਨਾ ਪੇਖੇ ਨਿੱਤਰ ਸਾਧਕੀ ਟੈਲ ਸੰਸੰਹਿਤਾ ਕਰਨ ਸੁਨੇ ਕਾਵ ਕੀ ਨੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰਹਰੈ ਮਨ ਕੀ ਵਾਸਨਾ ਮਨ ਤੈ ਟਰੈ ਇੰਦਰੀ ਜਿਤ ਪੰਚ ਤੁਕ ਤੇ ਰਹਿਤ ਨਾਨਕੂਟ ਮਦੇ ਕੋ ਐਸਾ ਪਰਸੈ
ਵੈਸਨੂ ਸੋਚ ਸੁਪਰ ਸੁਪ੍ਰਸੰਨਾ ਮਿਸਨ ਕੀ ਮਾਇਆ ਤੇ ਹੋਏ ਪਿਰਨਾ ਕਰਮ ਕਰਤੋ ਹੋਵੇ ਨਹਿ ਕਰਮ ਤਿਸ ਵੈਸਨੂ ਕਾ ਨਿਰਮਲ ਧਰਮ ਕਾਹੋ ਫਲ ਕੀ ਇੱਛਾ ਨੀ ਬਾਦਸ਼ਾਹ ਕੇਵਲ ਭਗਤ ਕੀਰਤਨ।

ਜੋ ਪਾਵੇ ਸੋ ਕਰ ਕਰਾਵੈ, ਨੰਗ ਦਿਸਤੇ ਅਵਰਨਾ ਆਵੇ, ਕਿਆ ਹੁਮਨਕ ਤੇ ਕਿਆ ਹੋਏ ਆਵੈ, ਜੋ ਤੁਸ ਪਾਵੈ ਸੋ ਹੀ ਕਰਾਵ। ਇਸ ਕੈ ਹਾਥ ਹੋਏ ਤਾ ਸਭ ਕਿਛ ਲਏ, ਜੋ ਤਿਸ ਪਾਵੈ ਸੋਈ ਕਰੇ। ਅਣਜਾਣਤ ਵਿਖਿਆ ਮੈਂ ਰਚੇ, ਜਿਨਾ ਜੀ ਜਾਣਦਾ ਆਪਣਾ ਬਚੇ। ਪਰ ਮੈਂ ਪੂਲਾ ਦੈ ਦਿਸਤਾਵੈ, ਨਿਪਮ ਚਾਰ ਕੁੰਟੇ ਫਿਰਿਆਵੇ, ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਂਕ ਤੇ ਜਾਨਾ ਮਿਲੈ। ਖਿਨ ਮੈਂ ਨੀਚ ਕੀਟ ਕੋ ਰਾਜ, ਪਾ ਬ੍ਰਹਮ ਗਿਰ ਮਿਨਵਾਜ, ਜਾਂ ਕਾ ਦਿਸ਼ਟ ਕਸੁਨਾਵੇ, ਤਿਸ ਤਤਕਾਲ ਦੈ ਦਿਸ ਪ੍ਰਗਟਾਵੈ। ਜਾਕੋ ਆਪਣੀ ਕਰੇ ਬਖਸੇਸ, ਤਾਕਾ ਲੇਖਾ ਨਾ ਕਣੀ ਜਗਦੀਸ਼, ਜੀ ਉਪਨ ਸਭ ਤਿਸ ਚੀਰਾਸ, ਕਟਕੜ ਪੂਰਨ ਬ੍ਰਹਮ ਪ੍ਰਗਾਸ। ਆਪਣੀ ਬਣਤਾ ਬਣਾਈ, ਨਾ ਜੀਵੈ ਦੇਖ ਬੜਾਈ, ਇਸ ਕਾ ਬਲ ਨਾ ਹੀ ਸਾਥ, ਕਰਨ ਕਰਾਮ ਸਰਬ ਕੋ ਨਾਥ। ਆਗਿਆਕਾਰੀ ਬਪੁਰਾ ਜੀਓ, ਚੁਤ ਪਾਵੈ ਸੋਈ ਫਣਤੀਓ, ਕਬੂ ਹੂਚ ਨਿਚ ਮੈਂ ਬਸੈ, ਕਬੂ ਸੋਗ ਹਰਖ ਰੰਗਸੈ, ਕਬੂ ਨਿੰਦ ਚਿੰਦ ਵਿਵਹਾਰ, ਕਬੂ ਉਬ ਆਕਾਸ ਪਿਆਲ, ਕਬੂ ਬੇਤਾ ਬ੍ਰਹਮਚਾਰ, ਨਾਨਕਾ ਬਲਾਵਨ ਹਾਰ, ਕਬੂ ਨਰਤ ਕਰੇ ਬਪਾਤ, ਕਬੂ ਸੋਈ ਰਹਿ ਦਿਨ ਰਾਤ, ਕਬੂ ਹੋ ਮਹਾਂਕ੍ਰੋਧ ਬਕਰਾਲ, ਕਬੂ ਸਭ ਕੀ ਉਤਰਵਾਲ, ਕਬੂ ਹੋਏ ਬਹਿ ਬਟ ਰਾਜਾ, ਕਬੂ ਭਿਖਾਰੀ ਨੀਚ ਕਾ ਸਾਜਾ, ਕਬੂ ਹਪ ਕੀਰਤ ਮੈਂ ਆਵੈ, ਕਬੂ ਭਲਾ ਭਲਾ ਕਾਵੈ, ਜੀ ਪ੍ਰਭ ਰਾਖਿਆ ਤਿਵੇਰੈ, ਗੁਰਪ੍ਰਸਾਦ ਨੰਗ ਸਚ ਕੈ, ਕਬੂ ਹੋਏ ਪੰਡਿਤ ਕਰੇ ਵਿਗਿਆਨ, ਕਬੂ ਮੂੰਹ ਧਾਰੀ ਲਾਵੇ ਧਿਆਨ, ਕਬੂ ਤਟ ਤੀਰਥ ਸਨਾਨ, ਕਬੂ ਸਤ ਗਿਆਨ, ਕਬੂ ਕੇਤ ਸਤੰਗੋ ਜੀਆ, ਨਕ ਜੋਨ ਭਰਮੇ ਪਰਮੀਆ, ਨਾਮ ਨਾਨਾ ਰੂਪ ਜੋ ਸਵਾਗੀ ਦਿਖਾਵੈ, ਜੋ ਪ੍ਰਭ ਪਾਵੈ ਤੇ ਬਿਨ ਚਾਵੈ, ਜੋ ਤਿਸ ਪਾਵੈ ਸੋ ਏ ਹੋਏ, ਨੰਗ ਦੋ ਜਾਵਰਨਾ ਕੋਏ, ਕਬੂ ਸਾਸੰਗ ਤੇ ਪਾਵੈ, ਸਥਾਨ ਤੇ ਵਰਨਾਵੈ, ਅੰਤਰ ਹੋਏ ਗਿਆਨ ਪ੍ਰਗਾਸ, ਸਥਾਨ ਕਾ ਨਹੀਂ ਬਿਨਾਸ, ਮਨ ਤਨ ਰਾਮ ਰਤੇ ਕਰੰਗਾ, ਸਦਾ ਵਸੇ ਪਾਰ ਬ੍ਰਹਮ ਕੇ ਸੰਗਾ, ਜਿਉਂ ਜਲ ਮੈਂ ਜਲ ਆਹੇ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਿਆ ਗਵਨ ਪਾਈ ਬਸ ਰਾਮ।

ਪਰੇ ਜਿਸ ਕੈ ਅੰਤਰ ਰਾਜ ਅਭਿਮਾਨ ਸੁਰਗ ਨਰਕ ਪਾਤੀ ਹੋਤ ਸਵਾਨ ਜੋ ਜਾਣੇ ਮੈਂ ਜਮਨਵੰਤਾ ਸੋ ਹੋਤ ਬਿਸ਼ਟਾ ਕਾ ਜਨਤਾ ਪਸਕੋ ਕਰਮੰਤ ਕਹਾਵੈ ਚੰਨ ਮਰੇ ਬਹੁ ਜੁਣ ਪ੍ਰਭਾਵੈ ਧਨ ਭੂਮਿਕਾ ਜੋ ਕਰੇ ਗੰਵਾਨ ਸੂਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆਗੇ ਸੁਖ ਪਾਵੈ ਤਨਵੰਤਾ ਹੋਈ ਕਰ ਗਰਵਾਵੈ ਤ੍ਰੇ ਸਮਾਨ ਕਰ ਸੰਗਲਾ ਜਾਵੈ ਮਾਉ ਲਸ਼ਕਰ ਮਾਨੁਖ ਉਪਰ ਕਰੇ ਆਸ ਪਲ ਪੀਤਰਤਾ ਕਾ ਹੋਈ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤਾ ਖਿਨਮੇ ਹੋਏ ਜਾਏ ਪਸਮੰਤਾ ਕਿਸੇ ਨਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਂ ਕੈ ਮਿਟੇ ਬਿਮਾਨ ਸੂਜਨ ਨਾਨਕ ਦੁਰਗੇ ਪਰਵਾਨ ਕੂਟ ਕਰਮ ਕਰੇ ਹੰਤਾਰੇ ਸਰਮ ਪਾਵੇ ਸਗਲੀ ਬ੍ਰਥਾਰੇ ਅਨਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਦਰਵੈ ਹਰ ਦਰਗੇ ਕੋ ਕੈਸੇ ਗਵੈ ਆਪਸ ਕੋ ਜੋ ਪਲਾ ਕਹਾਵੈ ਤਿਸੈ ਪਲਾਈ ਨਿਕਟ ਨਾ ਆਵੇ ਸਰਬ ਕਿਰੇ ਜਾਂ ਕਾ ਮਨ ਹੋਏ ਕਾਹੋ ਨਾਂਗ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੇ ਮਿਟਦੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਈ ਜਾਬੇ ਜਾਣੇ ਮੈਂ ਕਿਛ ਕਰਤਾ ਦਬਲਾ ਗਰਭ ਜੂਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤਾ ਤਬਲਾ ਨਿਚਲ ਨਾਹੀ ਕੀਤਾ ਜਬ ਲਗ ਮੋਹ ਮਗਨ ਸਗਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕੋ ਛੁੱਟੈ ਸੈਸ ਖੱਟੈ ਲੱਕ ਉੜਤਾਵੈ ਨਿਤਨਾਵੇ ਮਾਇਆ ਪਾਛੇ ਪਾਵੈ ਅਨਕ ਭੂਗ ਵਿਖਿਆ ਕਹਿ ਕਰੈ ਨੈ ਤ੍ਰਿਪਤਾਵੇ ਖਪ ਖਪ ਮਰੈ ਮਿਨਾ ਸੰਤੋਖ ਨਾਹੀ ਕੋਊ ਰਾਜੈ ਸੁਪਨ ਮਨੂਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਹੱਥ ਕਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਸੋਏ ਜੋ ਕਿਸ਼ਕੀਨ

ਨਾਨਕ ਸਦ ਹੀ ਰਹਿ ਸਮਾਏ। ਆਪ ਉਦੇਸੇ ਸਮਝੇ ਆਪ, ਆਪੇ ਰਚਿਆ ਸਭ ਕੇ ਸਾਥ। ਆਪ ਕੀਨੋ ਆਪਣ ਵਿਸਥਾਰ, ਸਭ ਕਿਛ ਉਸਕਾਊ ਕਰਨੇ ਹਾਰ। ਸਭ ਕੁਛ ਉਸਕੋ ਕਰਨੇ ਹਾਰ, ਉਸ ਤੇ ਪਿੰਨ ਕਹੋ ਕਿਛ ਹੋਏ, ਥਾਂ ਤਰਨ ਤਰੀਕੇ ਸਰੋਏ। ਆਪਣੇ ਚਿਤਵ ਕਰਨੇ ਹਾਰ, ਕੌਤਕ ਕਰੇ ਰੰਗ ਅਪਾਰ। ਮਨ ਮੈਂ ਆਪ, ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ। ਨਾਨਕ ਕੀਮਤ ਕਹਿਣ ਨਾ ਜਾਏ। ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੇ ਵਿਖਿਆਨੀ। ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੈ ਕਿਨੇ ਵਿਰਲੈ ਚੀਨਾ। ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘੱਟ ਘੱਟ ਸੁਣੀ ਸਰਬ ਖਾਣੀ।

0: ਤੇ ਸੰਤ ਕੇ ਦੁੱਖ ਨਾਰਜਾ ਘਟੈ, ਸੰਤ ਕੇ ਦੁੱਖਣ ਜਮਤੇ ਨਹੀਂ ਛੁੱਟੈ, ਸੰਤ ਕੇ ਦੁੱਖਣ ਸੁਖ ਸਭ ਜਾਏ, ਸੰਤ ਕੇ ਦੁੱਖਣ ਨਰਕ ਮੈਂ ਪਾਏ, ਸੰਤ ਕੇ ਦੁੱਖਣ ਮਤ ਹੋਈ ਮਲੀਨਾ, ਸੰਤ ਕੇ ਦੁੱਖਣ ਸੂਬਾ ਤੇ ਹੀਨਾ, ਸੰਤ ਕੇ ਹੱਤੇ ਕੋ ਰੱਖੀ ਨਾ ਕੋਈ, ਸੰਤ ਕੇ ਦੁੱਖਣ ਥਾਨ ਪ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੈ ਕਰੈ, ਨਾਨਕ ਸੰਸੰਗ ਨੰਦਕ ਪਿੱਤਰ ਹੈ,
1: ਸੰਤ ਕੇ ਦੁੱਖਣ ਤੇ ਮੁਖ ਭਵੈ, ਸੰਤਨ ਕੇ ਦੁੱਖਣ ਕਾਉ ਜਿਉਣ ਲਵੈ, ਸੰਤਨ ਕੇ ਦੁੱਖਣ ਸਰਬ ਜਿਉਣ ਪਾਏ, ਸੰਤ ਕੇ ਦੁੱਖਣ ਜਗ ਜਿਉਣ ਫਰਮਾਏ, ਸੰਤਨ ਕੇ ਦੁੱਖਣ ਤਿਸ਼ਨਾ ਮੈਂ ਜਲੈ, ਸੰਤ ਕੇ ਦੁੱਖਣ ਸਭ ਕੁਛ ਲੈ, ਸੰਤ ਕੇ ਦੁੱਖਣ ਤੇ ਸਭ ਜਾਏ, ਸੰਤ ਕੇ ਦੁੱਖਣ ਨੀਚ ਨੀਚ ਆਏ, ਸੰਤ ਦੁਖੀ ਕਾ ਥਾਂ ਕੋ ਨਾਏ, ਨਾਨਕ ਸੰਤ ਭਾਵੇ ਤਾਂ ਉਪੀਗਤ ਪਾਏ, ਸੰਤ ਕਾ ਨਿੰਦਕ ਮਾਂ ਧਾਈ, ਸੰਤ ਕਾ ਨਿੰਦਕ ਟਿਕਨਾ ਭਾਈ, ਸੰਤ ਕਾ ਨਿੰਦਕ ਮਾਂ ਧਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਦੁਖੀ ਅਰਧੀਨ, ਸੰਤ ਕਾ ਨਿੰਦਕ ਰਾਜ ਤਹੀਨ, ਸੰਤ ਕਾ ਨਿੰਦਕ ਦੁਖੀ ਅਰਧੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ, ਸੰਤ ਕੀ ਨਿੰਦਾ ਦੁੱਖ ਮੈਂ ਦੁੱਖ, ਨਾਨਕ ਸੰਤ ਭਾਵੇ ਤਾਂ ਸੁਖਾ ਵੀ ਹੋਏ ਮੋਖ, ਸੰਤ ਕੇ ਦੁਖੀ ਸਦਾ ਪਵਿੱਤ, ਸੰਤ ਕੇ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਣ ਲੱਗ ਗਿਆ, ਸੰਤ ਕੇ ਦੁਖੀ ਕੋ ਸਭ ਤਿਆਗ ਹੈ, ਸੰਤ ਕਾ ਦੁਖੀ ਮਾਂਘਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮ ਮਰੈ, ਸੰਤ ਕੇ ਦੁੱਖਣਾ ਸੁਖਤੇ ਟਰੈ, ਸੰਤ ਦੁਖੀ ਕੋ ਠਾਉ ਕੋ ਨਾਹੇ, ਸੰਤ ਕੇ ਦੁਖੀ ਕੋ ਨਾ ਹੀ ਠਾਉ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅੱਧ ਬੀਜ ਤੇ ਤੁੱਟ ਹੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚਾ, ਸੰਤ ਕਾ ਦੁਖੀ ਕੋ ਦੇਣ ਭਰਮਾਈ ਹੈ, ਸੰਤ ਕਾ ਦੁਖੀ ਉਜੜ ਪਾਈ ਹੈ, ਸੰਤ ਕਾ ਦੁਖੀ ਅੰਤਰ ਤੇ ਧੋਥਾ, ਜਿਉਂ ਸਾਹਸ ਬਿਨਾਂ ਮਿਰ ਤੇ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ, ਆਪਣੇ ਬੀਜਾ ਪੀ ਖਾਏ, ਸੰਤ ਕੇ ਦੁਖੀ ਕਾ ਆਪਣਾ ਰੱਖਣ ਹਾਰੋ, ਨਾਨਕ ਸੰਤ ਭਾਵੇ ਤਾਂ ਲੈ ਉਭਾਰੋ, ਸੰਤ ਕਾ ਦੁਖੀ ਨੂੰ ਬਿਲਾਏ, ਜਿਉਂ ਜਲ ਮੂਲ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜਿਉਂ ਭਾਵ ਕਿੰਦਾ ਨਹੀਂ ਧਰਾਪਿਆ, ਸੰਤ ਕਾ ਦੁਖੀ ਛੁੱਟਿਆ ਅਕੇਲਾ, ਜਿਉਂ ਬੁਆੜ ਤਿਲ ਗਏ ਤਾਂ ਮਾਏ ਦੁਹੇਲਾ, ਸੰਤ ਕਾ ਨਿੰਦਕ ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁੱਖ ਸਦ ਮਿੱਥਿਆ ਕਹਿਤ, ਕਿਰਤ ਨਿੰਦਕ ਕਾ ਤੁਰਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ, ਸੰਤ ਕੇ ਦੁਖੀ ਵਿਗੜ ਰੂਪ ਜਾਏ, ਸੰਤ ਕੇ ਦੁਖੀ ਕੋ ਦੁਰਗਮ ਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈ ਹੈ, ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈ ਹੈ, ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚਲੇ ਨਿਰਾਸਾ, ਸੰਤ ਕੇ ਦੁੱਖ ਨੂੰ ਤਿਸ਼ਟਾ ਕੋਈ, ਜੈਸਾ ਭਾਵੈ ਤੈਸਾ ਕੋਈ ਹੋਏ, ਪੈ ਕਿਰਤ ਨਾ ਮਿਟੈ ਕੋਈ, ਨਾਨਕ ਜਾਣੈ ਸੱਚਾ ਸੋਈ, ਸਭ ਪਰ ਤਿਸਕਉ ਕਰਨੇ ਹਾਰੋ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ, ਸਭ ਕਿਛੁ ਵਰਤੈ ਤਿਸਕਾ ਕੀ ਆ, ਜੈਸਾ ਕਰੇ ਤੈਸਾ ਕੋ ਥੀ, ਆਪਣੇ ਕੇ ਲਾਭ ਕਰਨੇ ਹਾਰ, ਦੂਸਰੇ ਕੌਣ ਕਾਮ ਵਿਚਾਰ, ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਬਡਭਾਗੀ ਨਾਨਕ ਜਨ ਸੇ ਸਲੋਕ ਤਰੋ ਸਿਆਣਪ ਸੁਰ ਜਿਨੋ ਸਿਮਰੋ ਹਰ ਹਰ ਰਾਏ, ਏਕ ਆਸਰ ਮਨ ਰੱਖੋ ਨਾਨਕ ਦੁੱਖ ਭਰਮ ਪੋ ਜਾਏ, ਅਸ਼ਟਪਦੀ ਮਨ ਕੀ ਟੇਕ ਬਿਰਤੀ ਸਭ ਜਾਣ, ਦੇਵਨ ਕੋ ਇੱਕ ਭਗਵਾਨ ਜਿਸ ਕਹਿ ਦੀ ਰਹਿ, ਅਗਾਏ ਬੋਰਨ ਤਿਸ਼ਨਾ ਲਾਗੇ ਆਏ, ਮਾਰੇ ਰੱਖੇ ਕੋ ਆਪ, ਮਾਨੁੱਖ ਹੈ ਕਿਸ਼ਨਾਈ, ਆਤ ਸਖਾ ਕੰਬੂ ਸਕੋਏ, ਤਿਸਕਾ ਨਾਮ ਰੱਖੰਠ ਪਰੋਈ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਲਾਗੈ ਕੋਈ, ਉਸਤਤ ਮਨ ਮੈਂ ਕਰਨ ਰੰਕਾਰ, ਕਰਮਨ ਮੇਰੇ ਸਤ ਵਿਵਹਾਰ, ਨਿਰਬਨ ਰਸਨਾਮ੍ਰਿਤ ਪੀਓ, ਸਦਾ ਸਵੇਲਾ ਕਰ ਲੈ ਜੀ, ਉਹਨਾਂ ਨੂੰ ਬੇਗਠਾ ਕਰੋ ਕਰ ਅੰਗ, ਸਾਹ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰੋ ਗੋਬਿੰਦ, ਮਿਟੇ ਪਾਪ ਜਪੀ ਹਰ ਬਿੰਦ, ਕਰ ਹਰ ਕਰਮ ਸਰਵਣਾ ਕਰਤਾਰ, ਦਰਗਾ ਨਾਨਕ ਉਜਲ ਮੱਥਾ, ਮਟਪਾਗੀ ਤੇ ਜਾਂ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੇ ਵਿਚਾਰ, ਸਿਤ ਨਮੰਤ ਗਨੀ ਸੰਸਾਰ, ਮਨ ਤਨ ਮੁਖ ਬੋਲੋ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ, ਏਕੋ ਏਕ ਏਕ ਪਛਾਣੈ, ਤੁਤ ਪੀਓ ਸਜੀ ਜਾਣੇ ਨਾਮ ਸੰਗ, ਜਿਸਕਾ ਮਨ ਮਾਨੇ ਨਾਨਕ ਤੇ ਨਿਰੰਜਨ ਜਾਣੇ ਆ, ਗੁਰਪ੍ਰਸਾਦ ਆਪਣਾ ਆਪ ਸੂਜੈ, ਤਸਕੀ ਜਾਨੋ ਤਿਸ਼ਨਾ ਬੂਝੈ, ਸਾਹ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਅਰਜਨ ਰਹਿਤ, ਵੰਦਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ, ਏਕ ਉਪਰ ਜਿਸ ਜਨ ਕੀ ਆਸਾ, ਤਸਕੀ ਘਟੀਆ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਨਾ ਲੱਗੈ ਦੁੱਖ, ਜਿਸ ਕੋ ਹਰ ਪ੍ਰਭ ਮੰਜ ਤੇ ਆਵੈ, ਸੋ ਸੰਸੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣੇ ਕਿਰਪਾ ਕਰੈ, ਸੋ ਸੇਵਕ ਕੋ ਕਿਸ ਤੇ ਡਰੈ, ਜੈਸਾ ਸਾਹ ਤੈਸਾ ਦਿਸ਼ਟ ਆਇਆ, ਆਪਣੇ ਕਰਜ ਮੈਂ ਆਪ ਸਮਾਇਆ, ਸੋਧਤ ਸੋਧ ਸੋਧ ਸੀਜਿਆ, ਗੁਰਪ੍ਰਸਾਦ ਧਸਾ ਬੁੱਝਿਆ, ਜਬ ਦੇਖੋ ਤਾਂ ਸਭ ਕਿਛੁ ਮੂਲ, ਨਾਨਕ ਸੋ ਸੁਖਮ ਸੋਈ ਅਸਤੂਲ, ਨਾ ਕਿਸ਼ਨ ਮੈਂ ਨਾ ਕਿਸ਼ ਮਰੈ, ਆਪਣੇ ਚਲਤਾ ਵੀ ਕਰੈ, ਅਮਣ ਜਾਵਣ ਦ੍ਰਿਸ਼ਟ ਅੰਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਜ ਥਾ ਪਿਓ ਥਾ, ਪੋ ਬਿਨਾਸੀ ਨਾਹੀਂ ਕਿਸ਼ ਖੰਡ, ਧਾਰਨ ਧਾਰ ਰਹਿ ਬ੍ਰਹਿਮੰਡ, ਅਲਖ ਪੇ ਪੁਰਖ ਪ੍ਰਤਾਪ, ਆਪ ਜਪਾਇਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਲ ਸੰਸਾਰ ਉਦਰ ਤਨ ਮੰਤ ਪ੍ਰਭ ਕੇ ਸੇਵਕ ਸਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰ ਨਾ ਪੇ ਮਿਲ ਕਿਰਪਾਲ ਗੁਰੂ ਕਸ਼ਯਪ ਜਪੈ ਨਿਹਾਲ ਉਨ ਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੇ ਬਡਭਾਗੈ ਨਾਮ ਜੋਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਉੱਤਮ ਕਰਮਾਨ ਜੋ ਕੁਛ ਕਰੈ ਸੋ ਪ੍ਰਭ ਕੇ ਰੰਗ ਸਦਾ ਸਦਾ ਬਸਿਆ ਰਸੰਗ ਸਹਿ ਸੁਭਾਏ ਹੋਏ ਸੋ ਹੋਏ ਹੋਵੈ ਸੋ ਹੋਏ ਸਹਿਜ ਸੁਭਾਏ ਹੋਵੈ ਸੋ ਹੋਏ ਕਰਨਾਰ ਪਛਾਣੈ ਸੋਏ ਪ੍ਰਭ ਕਾ ਕੀ ਜਨ ਮੀਠ ਲਗਾਣਾ ਜੈਸਾ ਸਾਹ ਤੈਸਾ ਦਿਸਤਾਨਾ ਜਿਸ ਤੇ ਉਪਜਤ ਸਮਾਏ ਸਮਾਏ ਸੁਖਨਦਾਨੂ ਨੂੰ ਬਣਾਏ ਆਪਸਕੋ ਆਪਦੀ ਨੂੰ ਮਾਨ ਅਣਕ ਪ੍ਰਭ ਜਨੇਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨਣ ਹਾਰੋ ਜਾ ਕਰ ਸਿਮਰਨ ਉਦਰੀਆ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਡਨ ਹਾਰ ਗੋਪਾਲ ਸੁਰਜੀਆਂ ਪੇ ਪ੍ਰਤਪਾਲ ਸੁਲਕ ਚਿੰਤਾ ਜਿਸ ਮਨ ਮਾਹੇ ਤਸੇ ਬਿਰਥਾ ਕੋਈ ਨਾ ਹੈ ਰੇਮਨ ਮੇਰੇ ਸਦਾ ਔਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕੀ ਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚਿਆ ਕੋਈ ਇਸ ਵੇ ਨਾ ਹੀ ਤੇਰਾ ਕਿਸ਼ ਕਾਮ ਗਤ ਨਾਨਕ ਜਾ ਪੇ ਕਰਨਾ ਆਮ ਰੂਪਵੰਤ ਹੋਏ ਨਾ ਹੀ ਮੋਹ ਹੈ ਪ੍ਰਭ ਕੀ ਜੋੜ ਸਲਘਟ ਸੋ ਹੈ ਤਨਵੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕਹਿ ਤਿਸਕਾ ਦੀ ਆ ਦਰਬਾ ਹੈ ਸੂਰਾ ਜੇ ਕੋ ਕੁਹਾਵੈ ਪ੍ਰਭ ਕੀ ਕਲਾ ਬਿਨਾਂ ਕਹਿ ਧਾਵੈ ਜੇ ਕੋ ਹੋਏ ਬਹਿ ਦਤਾਰ ਤਿਸ ਦੇਣ ਆਰਜਨ ਗਵਾਰ ਜਿਸ ਗੁਰ ਪ੍ਰਸਾਦ ਉੱਠਿਆ ਰੋਗ ਨਾਨਕ ਸੋਜਨ ਸਦਾ ਰੋਗ ਜੋ ਮੰਦਰ ਕੋ ਥੰਮ ਹੈ ਥੰਮਣ ਤੇ ਗੁਰ ਕਾ ਸ਼ਬਦ ਮਨੇ ਥੰਮਣ ਜੋ ਬਖਾਣ ਨਾਵ ਚੜ੍ਹਤਰ ਹੈ ਪ੍ਰਾਣੀ ਗੁਰਚਰਨ ਲਗਤ ਨਿਸਤਰ ਹੈ ਜੋ ਅੰਧਕਾਰ ਦੀ ਪ੍ਰਗਾਸ ਗੁਰਦਰਸ਼ਨ ਦੇਖ ਮਨਾਏ ਵਿਗਾਸ ਜੋ ਮਾਂ ਧਿਆਨ ਮੈਂ ਮਾਰਗ ਪਾਵੈ ਤੋ ਸਾਧੂ ਸੰਗ ਮਿਲਕ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਂਸ਼ੋਂ ਧੂਰ ਨਾਨਕੀ ਅਰਲੋਚਾ ਪੂਰ ਮਨ ਮੂਰਖ ਕਾਹੇ ਬਿਲਾਈਐ ਪੁਰਬ ਲਿਖਿਆ ਕਾ ਲਿਖਿਆ ਪਾਈਐ ਦੂਪ ਸੂਪ ਪ੍ਰਭ ਦੇ ਮਨਹਾਰ ਅਪਤਿਆਗ ਤੂੰ ਸਹਿ ਚਿਤਾਰ ਜੋ ਕੁਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰਿਆ ਜਾਣ ਕੌਣ ਬਸਤਾ ਈ ਤੇਰਾ ਸੰਗ ਲਪਰ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਸਿਤੀ ਕਰ ਜਾਏ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਂ ਜੇ ਮਾਂ ਲਿਓ ਮਨਮੋਹਲ ਰਾਮ ਨਾਮ ਮਿਰਦੇ ਮੈਂ ਤੋਲ ਲਾਤ ਖੇਪ ਸੰਤੈ ਸੰਚਾਲ ਅਵਰਤਿਆਗ ਵਿਖਿਆ ਜੰਜਾਲ ਧੰਨ ਧਨ ਕਹਿ ਸਭ ਕੋਏ ਮੁਖ ਉਜਲਾ ਦਰਗਹਿ ਸੋਏ ਵਪਾਰ ਵਿਰਲਾ ਵਪਾਰ ਹੈ ਨਾਨਕ ਤਾਂ ਕਹਿ ਸਦ ਬਲਿਹਾਰ ਹੈ ਚਰਨ ਸਾਧ ਕੇ ਧੋਏ ਤੋ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕੀ ਤੁਰ ਕਰੋ ਇਸ਼ਨਾਨ ਸਾਧੂ ਭਰਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੇ ਅਰ ਗੁਣ ਗਾਇਆ ਅੰਮ੍ਰਿਤ ਰਸ ਚਾਖੈ ਉੱਠ ਗਈ ਸੰਤੈ ਦਰ ਆਇਆ ਸਰਬ ਸੁਖ ਨਾਨਕ ਤਿਨ ਪਾਇਆ ਮ੍ਰਿਤਕ ਕੋ ਜਿਵਾਲਣ ਹਾਰ ਭੁੱਖੇ ਕੋ ਦੇਵਤਾ ਧਾਰ ਸਰਮਦਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲੈਣਾ ਪਾਏ ਸਭ ਕੁਛ ਤਸਕਾਉ ਕਰਨਾ ਯੋਗ ਤਿਸ ਬਿੰਦੁ ਸਰੋਵਾ ਨਾ ਹੋਗੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀ ਅਨੰਗ ਸੋਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਜਨਾ ਵੈਰ ਪ੍ਰਭ ਚੀਤ ਭਗਤ ਭਗ ਸੁਣੀਆਂ ਤੈ ਲੋਏ ਜਾ ਕਹਿ ਦੈ ਕੋ ਹੋਏ ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸੱਚ ਮੁਖ ਕਹਿਤ ਸੱਚੀ ਦਿਸ ਸੱਚ ਆਇਆ ਘਾਰ ਸੱਚ ਵਰਤੇ ਸੱਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਸ਼ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਸੋ ਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ ਤਿਸੇ ਪਰੇ ਨਹੀਂ ਕਿਸ਼ ਕੋਏ ਸਰਮਨੰਤਰੇ ਕੋ ਸੋਏ ਆਪੇ ਬਿਨਾਂ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦੇ ਆਲ ਬਖਸ਼ਾਂਦਾ ਸਾਹ ਤੇਰੇ ਕੀ ਚਰਨੀ ਪਾਓ ਨਾਨਕਿਆ ਮਨ ਇਹ ਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗੋ ਹਰਨ ਪਰਨ ਜਾਕਰ ਨਿਤ੍ਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਤੋਂ ਸੁਣੀਆ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਸੁਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਅਗਨੇ ਅੰਤ ਨਾ ਪਾਇਆ ਜਾਕੀ ਲੀਲਾ ਕੀਮਤ ਨਾ ਹੈ ਸਗ ਦੇ ਵਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਸਗ ਭੋਈ ਆਪਣੇ ਸੂਤ ਅਸਮਤ ਗਿਆਨ ਧਿਆਨ ਜੰਦੇ ਜੰਦਾਸ ਨਾਮ ਧਿਆਵੈ ਸੇ ਤੇ ਗੁਣ ਮੈਂ ਜਾਕੋ ਭਰਮਾਏ ਜਨਮ ਰੇ ਫਿਰ ਆਵੈ ਜਾਏ ਉਚਨੀ ਤਸਕਾ ਸਨਾਨ ਜੈਸਾ ਜਨਾਵੇ ਤਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇ ਕਰੇ ਇੱਕ ਰੰਗ ਨਾਨਾ ਵਿਧ ਕਿਨੋ ਵਿਸਤਾਰ ਪ੍ਰਭ ਅਵਨਾਸੀ ਇੱਕ ਅੰਕਾਰ ਨਾਨਾ ਚਲਦ ਕਰੇ ਕਿ ਨਮਾਏ ਪੂਰਿਓ ਪੂਰਨ ਸਭ ਠਾਏ ਨਾਨਾ ਵਿਧ ਕਰਬੰਧ ਬਣਾਈ ਆਪਣੀ ਕੀਮਤ ਆਪੇ ਭਾਈ ਸਭ ਕੁਛ ਦਿਸਕੈ ਸਭ ਤਿਸਕੈ ਠਾਓ ਜਪ ਜਪ ਜੀਵੈ ਨਾਨਕ ਕਰਨਾ ਆਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲੇ ਘਰ ਨਾਮ ਕੇ ਧਾਰੇ ਪੁਰੀ ਸਭਾਵਣ ਨਾਮ ਕੇ ਸੰਗ ਉਦਰੇ ਸੁਣ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੁਜਨਗਤ ਪਾਏ ਰੂਪ ਸੱਤ ਜਾ ਕਾ ਸੱਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸੱਤ ਸਤ ਜਾ ਕੀ ਬਾਣੀ ਸਤਿਪੁਰਖ ਸਮਾਇ ਸਮਾਣੀ ਸਤਿਕਰਮ ਜਾ ਕੀ ਰਚਨਾ ਸੱਤ ਮੂਲ ਸੱਤ ਸਤ ਉਤਪਤ ਸਤਿਕਰੀ ਨਿਰਮਲ ਨਿਰਮਲੀ ਜਿਸੇ ਬਜਾਇ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤਨਾਮ ਗੁਰ ਤੇ ਭਾਈ ਸਤ ਭਜਨ ਸਤਿਗੁਰ ਉਪਦੇਸ਼ ਸਤ ਜਨ ਜਾਗਰਿਤ ਪ੍ਰਵੇਸ਼ ਸਤ ਨਿਰਤ ਪੂਜਾ ਜੈ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਬਾਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੁ ਕਰਨ ਹਾਰ ਅਨਬੂਝ ਕਰਤ ਵਿਚਾਰ ਕਰਤੇ ਕਿ ਮਿਤ ਨਾ ਜਾਣੇ ਕੀ ਆ ਨਾਨਕ ਜੋਤਿ ਪਾਵੈ ਸੁਵਰਤੀ ਆ ਬਿਸਮਨ ਬਿਸਮ ਭੈ ਬਿਸਮਾਦ ਜਿਨ ਪੂਜਾ ਤਿਸਾਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਬਚਨ ਪਦਾਰਥ ਲਾਏ ਹੋਏ ਦਾਤ ਦੁੱਖ ਅਟਣਹਾਰ ਜਾ ਕੇ ਸੰਗਤਰੇ ਸੰਸਾਰ ਜਨ ਕਸੇਵਕ ਸੋਭਡ ਭਾਗੀ ਜਨ ਕੇ ਸੰਗੇ ਕਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ।

ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸੱਤ ਸਤਿ ਪ੍ਰਸੰਹਾਰ ਪੂਜਾ ਸੱਤ ਸਤਿ ਸੇ ਉਧਾਰ ਦਰਸ਼ਨ ਸੱਤ ਸਤਿ ਪਿਖਣਹਾਰ ਨਾਮ ਸੱਤ ਸਤਿਆਵਣ ਹਾਰ ਆਪ ਸੱਤ ਸਤਿ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸਤਿ ਪ੍ਰਭਗਤਾ ਸੁਰਤ ਸੱਤ ਸੱਜ ਸੁਮਤਾ ਪੂਜਨਾਰ ਕੋ ਸੱਸ ਬੋਏ ਨਾਨਕ ਸੱਤ ਸਤਿ ਪ੍ਰਭ ਸੋਏ ਸਤਿ ਸਰੂਪ ਹਿਰਦੈ ਜਿਨ ਮਾਨਿਆ ਕਨਕ ਰਾਮ ਤਨਮੂਲ ਪਛਾਨਿਆ ਜਾ ਕਰ ਹਿਰਦੈ ਵਿਸ਼ਵਾਸ ਪ੍ਰਭਾ ਆਇਆ ਤਦ ਗਿਆਨ ਤੇ ਸੰਬੰਧ ਪ੍ਰਗਟਾਇਆ ਪੈ ਤੇ ਨਿਰਪੋਏ ਬਸਾਨਾ ਜਿਸ ਤੇ ਉਪਜਤ ਸਮਾਏ ਸਮਾਨਾ ਬਸ ਮਹਿਲੇ ਬਸ ਗਢਾਈ ਤੱਕ ਪਿੰਨਾ ਕਹਿ ਨਾ ਜਾਈ ਬੂਜੇ ਬੂਜਣ ਹਾਰ ਬਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕਾ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਇੰਦਰ ਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕੇ ਸੇਵਕ ਨਾਮ ਕੇ ਰੰਗ ਸੇਵਕ ਪ੍ਰਪਾਲਣ ਹਾਰਾ ਸੇਵਕੀ ਦਾ ਕੇਂਦਰ ਅੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕੀ ਸਿਰ ਪਰ ਰੱਖੇ ਆਪਣੇ ਦਸ ਕੋ ਦੇ ਵਢਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕੀ ਆਪਾਂ ਤ ਰੱਖੇ ਤਾਂ ਕਿ ਕਦਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚਾ ਪ੍ਰਭ ਕੇ ਸੇਵਕ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦੁਸ ਪ੍ਰਗਟਾਇਆ ਨਿੱਕੀ ਕਿਰੀ ਮੈਕਲ ਰੱਖਿਆ ਪਸਮ ਕਰੇ ਲਸਰ ਘੋੜ ਲਾਖਾ ਜਿਸਕਾ ਸਾਸ ਨ ਕਾਟਤਾ ਆਪ ਤਾਕੁ ਰੱਖ ਦੇ ਕਰ ਹਾਥ ਮਾਨਸ ਯਤਨ ਕਰਤ ਬੋ ਪਾਤ ਤਿਸਕੇ ਕਰਤ ਬਿਰਥੈ ਜਾਤ ਮਾਰੇ ਨਾ ਰੱਖੇ ਅਵਰਨਾ ਕੋਈ ਸਰਬ ਦੀਆਂ ਕਰ ਆਖੇ ਸੋਏ ਕਾਇਆ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਬਣਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅਮ੍ਰਿਤੇ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕੀ ਸ਼ਬਰ ਨਾਹੀਂ ਦਸਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕੈ ਸੰਗ ਨਾਮ ਰਸੋ ਯੰਤਰ ਪਤਾਨੇ ਮੰਤਰ ਨਾਮ ਨਾਮ ਸਮਾਨੇ ਉਠ ਬੈਠ ਸੋਭਤ ਨਾਮ ਕੋ ਨਾਨਕ ਜਨ ਕੇ ਸਦਕਾਮ ਬੋਲੋ ਜਸ ਜੇ ਬਾਦ ਰਾਤ ਪ੍ਰਭ ਆਪਣੇ ਜਨ ਕੀ ਨੀਂਦ ਆਤ ਕਰੈ ਭਗਤ ਆਤਮ ਕੇ ਚਾਹੇ ਪ੍ਰਭ ਆਪਣੇ ਸੁਰੈ ਸਮਾਏ ਜੋ ਹੋ ਸੋ ਜਾਣੈ ਪ੍ਰਭ ਆਪਣੇ ਕਾ ਕੁੰਭ ਛਾਨੈ ਤਸਕੀ ਮੈਂ ਮੈਂ ਕੁਣ ਬਖਾਨੂ ਤਸਕਾ ਗੁਣ ਕਹਿ ਏਕ ਨ ਜਾਣੂ ਆਠ ਪੈਰ ਪ੍ਰਭ ਸੇ ਹਜੂਰੇ ਕੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਨ ਕੀ ਓਟ ਲਿਹੇ ਮਨ ਤਨ ਆਪਣਾ ਤਿੰਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੁਜਨ ਸਰਬ ਦੁੱਖ ਦਾਤਾ ਤੁਸੀਂ ਸਨ ਸਰਬ ਸੁੱਖ ਪਾਵੈ ਤੁਸੀਂ ਦਰਸਾ ਪਾ ਮਿਟਾਵੈ ਅਵਰ ਸੇ ਆਪਣੇ ਸਗਲੀ ਛਾੜ ਤੁਸ ਜਨ ਕੀ ਤੁਸੀਂ ਸੇਵਾ ਲਾ ਗਾਵਣ ਜਨ ਹੋਵੇ ਤੇਰਾ ਨਾਨਕ ਤੁਸੀਂ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕੈ ਨਾਉ ਤਿਸਕੈ ਸੰਗ ਸਿੱਖ ਉਦਰੈ ਨਾਨਕ ਕਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਰਾਇ ਗੁਰ ਬਚਨੀ ਨਾਮ ਮੁਚਰੈ ਸਤਿਗੁਰ ਸਿੱਖੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਬਡਭਾਗੀ ਹੇ ਸਤਿਗੁਰ ਸਿੱਖ ਕਾਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਆ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸਕੋ ਕਰ ਕਸ਼ਨਾ ਜਿਨਾਵੈ ਹਰ ਹਰ ਨਾਮ ਦੇ ਸਤਿਆਵੈ ਮਨ ਵਿੱਚ ਸਤਿਗੁਰ ਕੇ ਪਾਸ ਹੋ ਤੇ ਸੇਵਕ ਕਾਰਜ ਰਾਸ

ਆਪਣੀ ਕਿਰਪਾ ਜਿਸ ਆਪ ਕਰੇ ਨਾਨ ਸੋ ਸੇਵ ਗੁਰ ਕੀ ਮਤਲੇ ਬਿਸ ਬਿਸ ਵਾਹਿਗੁਰ ਕਾ ਮਨ ਮਾਨੈ ਸੋ ਸੇਵ ਪਰਮੇਸ਼ਰ ਕੀ ਗਤ ਜਾਨੈ ਸੋ ਸਤਿਗੁਰ ਜਿਸ ਹਿਰਦੈ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਮਦਾਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਹੋ ਇੱਕ ਆਪਣਾ ਕਿਸ਼ ਭਰਮੋ ਸਿਆਸਣ ਪਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਭੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਰੂ ਰਵੇ ਪਾਰ ਬ੍ਰਹਮ ਕੀ ਦਰਗਾਹ ਗਾਵੈ ਸੁਣ ਕਰ ਬਚਨ ਕਰਨਾ ਗਾਨੇ ਮਨ ਸੰਦੋਖਾ ਤਮ ਪਤੇ ਆਨੇ ਪੂਰਾ ਗੁਰਾ ਖੋ ਜਾ ਕਾ ਮੰਤਰ ਅਮਰ ਦਿਸ ਪੇਕ ਸੰਤ ਗੁਣ ਬਿਆੰਤ ਕੀਮਤ ਨਹੀਂ ਭਾਏ ਨਾਨਕ ਦਿਸ ਭਾਵਤ ਸਲੈ ਮਿਲਾਏ

ਕੁੰਠ ਮੁਕਤ ਮੋਖ ਪਾਈ ਕਿ ਨਿਮ ਕਰਕੇ ਗੁਣ ਗਾਇਨ ਕਲਾਜ ਭੋਗ ਵਡਿਆਈ ਅਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਦੀ ਹਰ ਹਰ ਨੀਤ ਭਲੀ ਸੁ ਕਰਨੀ ਸੋਭਾ ਤਨਵੰਤ ਹਿਰਦੇ ਬਸੇ ਪੂਰਨ ਗੁਰਮੰਤੋ ਸਾਧ ਸੰਗ ਪ੍ਰਭ ਦੇਵ ਨਿਵਾਸ ਹੋ ਸਰਬ ਸੁਖ ਨਾਨਕ ਪ੍ਰਗਾਸ ਅਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀ ਨਾਨਕ ਆਪੇ ਫਿਰ ਜਾਪ ਅਸ਼ਟਪਦੀ ਜਬ ਅਕਾਰ ਕਸ਼ਨਾ ਦਸਟੇਤਾ ਪਬ ਪਾਪ ਪੁਨ ਤਬ ਕਹਿ ਤਿਉ ਤਾ ਜਬ ਧਾਰੀ ਆਪਣ ਸੁਨ ਸਮਾਧ ਤਬ ਬੈਰ ਵਿਰੋਧ ਕੀ ਸੰਗਮਾਤ ਜਬ ਇਸਕਾ ਬਰਨ ਚਿੰਨ ਜਾਪਤ ਤਬ ਹਰ ਸੋ ਕਉ ਕਹਿ ਕਿਸੈ ਵਿਆਪਤ ਜਬ ਆਪਣ ਬਾਬਾ ਬ੍ਰਹਮ ਤਾ ਮੋਹ ਕੰਗ ਜੋ ਬ੍ਰਹਮ ਆਪਣ ਕੇਲਾ ਭਤੀਜਾ ਨਾਨਕ ਨਿਆਣਾ ਦੂਜਾ ਜਬ ਉਹ ਪ੍ਰਭ ਕੇਵਲ ਤਾਂ ਨਹੀਂ ਤਾਂ ਬੰਦ ਮੁਕਤ ਕਹੋ ਕਿਸਕੋ ਗਣੀ ਜਬ ਇਹ ਕਿਆ ਰਕਮ ਭਾਰ ਹੋ ਤਾਂ ਨਰਸੁਰ ਕੋ ਕੌਣ ਅਵਤਾਰ ਹੋ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਖਤ ਕਹੋ ਕਿਠਾਏ ਜਬ ਆਪੇ ਆਪ ਆਪਣੀ ਜੋ ਧਰਾ ਤਬ ਕੌਣ ਡਰ ਕੌਣ ਕਦਰ ਰਹੇ ਆਪਣੀ ਜਲ ਤਾਪ ਕਰਨੇ ਹਾਰ ਨਾਨਕ ਠਾਕੁਰ ਰਕਮ ਪਾਰ ਅਵਿਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ਼ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸ਼ਭੂਸ਼ਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀ ਚਰਜਾ ਨਾਨਕ ਆਪਣ ਰੂਪ ਆਪੀ ਪ੍ਰਜਾ ਜਾਂ ਨਿਰਮਲ ਪੁਰਖ ਪੁਰਖ ਪਦ ਹੋਤਾ ਤਬ ਬਿਨਮੈਲ ਕਿਉਂ ਕਹਿ ਧੋਤਾ ਜਾਂ ਨਿਰੰਜਨ ਨਿਰੰਕਾਰ ਨਿਰਭਾਣ ਦੇ ਕੌਣ ਕਮਾਣ ਕੌਣ ਅਭਿਮਾਨ ਜਾਂ ਸਰੂਪ ਕੇਵਲ ਜਗਦੀਸ਼ ਤੈ ਛਲ ਛਦਰ ਰਗਤ ਕੋ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੈ ਭੂਤ ਕੌਣ ਤ੍ਰਿਪਤਾਵੈ ਕਰਨ ਕਰਾਵਣ ਕਰਨੇ ਹਾਰ ਨਾਨਕ ਤੇ ਕਨਾਇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕੌਣ ਮਾਏ ਬਾਪ ਮਿੱਤਰ ਸੁੱਤ ਭਾਈ ਜਾਂ ਸਰਬ ਕਲਾ ਪੇ ਪ੍ਰਵੀਨ ਤੈ ਵੇਦਕ ਦੇਵ ਕਾਉ ਕੋ ਚੀਨ ਜਾਂ ਆਪਣ ਆਪ ਆਪ ਉਧਾਰੈ ਤੋ ਸਗਨ ਅਪਸਗਨ ਕਾ ਵਿਚਾਰਾ ਜਾਂ ਆਪਣੂ ਜਾਂ ਆਪਣ ਆਪ ਨੇਰਾ ਤੈ ਕੌਣ ਠਾਕੁਰ ਕੁਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਾ ਜਾਨੂ ਆਪ ਹੋ ਜਾਇ ਛਲ ਸ਼ੇਦ ਭਿਦ ਸਮਾਇਆ ਊਆਂ ਕਿਸੇ ਵਿਆਪਤ ਮਾਇਆ ਆਪ ਸਕੋ ਆਪੇ ਦੇਸ ਤੇ ਗੁਣ ਕਰਾਈ ਪ੍ਰਵੇਸ਼ ਹੋ ਜਾਏ ਕਿ ਭਗਵੰਤਾ ਦੇ ਕੌਣ ਚਿੰਤ ਕਿਸ ਲਾਗੇ ਚਿੰਤਾ ਜਾਏ ਆਪਣਾ ਆਪ ਆਪ ਦੇ ਆਰਾ ਦੇ ਕੌਣ ਕਦੇ ਕੌਣ ਸੁਣੇ ਹਾਰਾ ਬਹੁ ਬੇਅੰਤ ਉੱਚੇ ਉੱਚਾ ਨਾਨਕ ਆਪ ਸਕੋ ਆਪੇ ਪਹੁੰਚਾ ਜਾਂ ਪ੍ਰਜ ਪ੍ਰਪੰਚ ਕਾਰ ਤੇ ਗੁਰ ਮੈਂ ਕਿਨੂੰ ਵਿਸਤਾਰ ਪਾਪ ਹੁਣ ਤਾਂ ਪਈ ਕਹਾਵਤ ਕੋ ਨਰਕ ਕੋ ਸੁਰਗ ਬੰਸ਼ਾਵਤ ਆਲ ਜਾਲ ਮਾਇਆ ਜੰਜਾਲ ਹੋ ਮੈਂ ਮੋਹ ਭਰਮ ਪੈ ਭਾਰ ਦੁੱਖ ਸੁਖ ਮਾਨ ਅਪਮਾਨ ਪ੍ਰਕਾਰ ਕੀ ਵਿਖਿਆਨ ਆਪਣ ਕੇਲਾ ਆਪ ਕਰ ਦੇਖਿਆ ਖੇਲ ਸੰਕੋਚੇ ਤੋਂ ਨਾਨਕ ਏਕਿਆ ਜੈ ਆਪ ਅਤ ਭਗਤੇ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਅਦੂ ਪਾਕ ਆਪੇ ਧਨੀ ਹੁਣ ਕਿਸੋ ਬਨ ਹੂੰ ਬਣੀ ਆਪੇ ਕਹੋ ਤੇ ਕਰੇ ਜੋ ਜਾ ਫਿਰ ਅਸ ਭੋਗ ਜੋ ਜਿਸ ਭਾਵੇ ਤੇ ਸਪਨ ਨਾ ਇਲਾਜ ਜਿਸ ਭਾਵੇ ਤੇ ਖੇਲ ਖਿਲਾਬ ਹੈ

ਹਰਿ ਨਾਨਕ ਏਕੋ ਪਸਰਿਆ, ਦੂਜਾ ਕਹਿ ਦਸਟਾਰ ਅਸ਼ਟਪਦੀ। ਆਪ ਕਥੇ ਆਪ ਸੁਣਨੇ ਹਾਰ ਹੋ ਆਪੇ ਗਾ ਵਿਸਥਾਰ ਹੋ ਜਾ ਤਿਸਪਾਲ ਸਿਸਟੋ ਪਾਏ ਆਪਣੇ ਪਾਣੀ ਲਈ ਸਮਾਏ ਤੁਮ ਤੇ ਪਿੰਡਾਂ ਕਿਛ ਹੋਏ ਆਪਣ ਸੂ ਸਬਜੈਕਟ ਪ੍ਰੋ ਜਾ ਕੋ ਪ੍ਰਭ ਜੀ ਆਪ ਜਾਏ ਸਚਨਾਮ ਸੋਈ ਜਿਨ ਪਾਏ ਸੋ ਸਮਦਰਸੀ ਤਤਕਾਬੇ ਤਨਾਣ ਸਲ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਤੱਕ ਹੱਥ ਦੀਨ ਦਿਆਲ ਨਾਥ ਕੁਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ ਤਿਸ ਤਾ ਜਬਰ ਕਾਂ ਕੋ ਜਾਏ ਸਭ ਸ੍ਰੀ ਮਨੋਰੰਜਨ ਰਾਏ ਜੀ ਕੀ ਯੁਗ ਜਗ ਸਭ ਹਾਥ ਅੰਤਰ ਬਾਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਸ ਦਾ ਬਲਿਹਾਰ ਪੂਰਨ ਪੂਰੇ ਦਿਆਲ ਸਭ ਪ੍ਰੋਪਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਓ ਆਪ ਪ੍ਰਤਪਾਲਾ ਜੀਨ ਬਭਾਂਤ ਜੋ ਜੋ ਰਚਿਓ ਸੁਤ ਸਹਿ ਤਿਆਤ ਜਿਸ ਪਾਵਤ ਸਲੈ ਮਿਲਾਏ ਪਤ ਕਰੇ ਹਰ ਕੇ ਗੁਣ ਗਾਏ ਮਾਨ ਅੰਤਰ ਵਿਸਵਾਸ ਕਰ ਮਾਨਿਆ ਕਰਨਾ ਨਾਨਕ ਜਾਣਿਆ ਜਾ ਲਾਗਾ ਰੇ ਕਹਿਣਾ ਤਿਸ ਗਿਆਸ ਨਾ ਬਿਰਥੀ ਜਾ ਸੇਵਕ ਕੋ ਸੇਵਾ ਬਣਿਆ ਆਯੁ ਕਮੂਜ ਪਰਮ ਪਦ ਪਾਈ ਉਸ ਤੇ ਉਪਰ ਨਾ ਹੀ ਵਿਚਾਰ ਹੋ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਰ ਪੂਜਾ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭੇ ਆਪੇ ਮੇਲੇ ਸਾਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਦਾਪ ਦੇਖ ਕਰੋ ਉਧਾਰ ਅੰਤ ਬਚਨ ਕੇ ਗੁਣ ਗਾਓ ਪ੍ਰਣ ਤਨ ਕੈ ਸੁਆਉ ਆਠ ਪੈਰ ਪ੍ਰਭੇ ਕੁਨੇਰਾ ਮਿਟੇ ਗਿਆਨ ਬਸਿਆ ਹਨੇਰਾ ਸੁਨ ਉਪਦੇਸ ਸਿਰਦੇ ਬਸਾਵੋ ਮਨ ਛੇ ਨਾਨਕ ਫਲ ਪਾਵੋ ਸੰਗ ਹਲਤ ਪਲ ਦੋ ਲਿਓ ਸੁਹਾਰ ਰਾਮ ਨਾਮ ਮੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸਿਆ ਤੇ ਸਾਜ ਪ੍ਰੀਖਿਆ ਮੰਤਰ ਨਾਮ ਜਪੋ ਲੈ ਬੁਲਾਏ ਦੁਖ ਦਰਦ ਮਨ ਤੇ ਪਹੁੰਚ ਆਏ ਸੱਚ ਵਪਾਰ ਕਰੋ ਵਪਾਰੀ ਦਰਗਨ ਬਹਿ ਖੇਪ ਤੁਮਾਰੀ ਇੱਕ ਟੇਕ ਰੱਖੋ ਮਨ ਮਾਏ ਨਾਨਕ ਬਹੁ ਨਾ ਵਜਾਏ ਤਿਸੇ ਦੂਰ ਕਾਂ ਕੋ ਜਾਏ ਉਬਰੇ ਰੱਖਣਾ ਤੇ ਆਏ ਨਿਰਪੁਜ ਬਸਕਲ ਪੋ ਮਿਟਿਆ ਪ੍ਰਭ ਕਿਰਪਾ ਦੇ ਪ੍ਰਾਣੀ ਛੁਟਿਆ ਜਿਸ ਪਾਪ ਰੱਖੇ ਤਿਸ ਨਾ ਹੀ ਦੂਖ ਨਾਮ ਜੋ ਤੁਮਨ ਵਸੂਖ ਚਿੰਤਾ ਜਾਏ ਮਿਟੇ ਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਂ ਕਿ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਬੇਖ ਦੁਰ ਸਿਸ਼ਟ ਚਨ ਕਮਲ ਜਾ ਕੇ ਅਨੂਪ ਸਬਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਜਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਤ ਨਿਹਾਲ ਤੱਕ ਨਿਕਟ ਨਾਵਤ ਕਾਲ ਅਮਰ ਪੇ ਅਮਰਾ ਪਦ ਪਾਇਆ ਸਾ ਸੰਗਨਾਨ ਕਰਤੇ ਆਇਆ ਸਲੋਕ

ਆਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਪ੍ਰਕਾਸ਼ ਅਸ਼ਟਪਦੀ ਸੰਤ ਸੰਗੰਤ ਪ੍ਰਭ ਡੀਠਾ ਨਾਮ ਪ੍ਰਭ ਕਲਾ ਗਿਆ ਮਿੱਠਾ ਸਭ ਸਮਗਰੀ ਇੱਕ ਸਕਟ ਮਾਇਨ ਕਰੰਗ ਨਾਨ ਦਿਸ਼ਟਾਇ ਨਾਮ ਦਿੰਦਾ ਅੰਮ੍ਰਿਤ ਪੰਪ ਕਾ ਨਾਮ ਦੇਈ ਮਿਸ ਕਹਿ ਬਿਸਰਾਮ ਅਸੂ ਸਮਾਧਨ ਅਤੇ ਨਾਦ ਕਹਿਣ ਜਈ ਚਰਜ ਬਿਸਮਾਦ ਤਿੰਨ ਦੇਖਿਆ ਜੋ ਸਾਹਿਬ ਦਿਖਾਇਆ ਨਾਨਕ ਤੁਸੀਂ ਹੰਸੋ ਜੀ ਪਾਏ ਸੁਅੰਤਰ ਸੁਬਾਰ ਅਨੰਤ ਕਟਕਟ ਵਿਆਪਰਿਆ ਭਗਵੰਤ ਧਰਨ ਮਾਇਆ ਕਿਆਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਪਾਰ ਬ੍ਰਹਮ ਜੈਸੀ ਅਗਤ ਐਸਾ ਕਰਮ ਪੌਣ ਪਾਣੀ ਬੈਸੰਤ ਮਾਹੇ ਚਾਰ ਗੁਣ ਦੈ ਦਸੈ ਸਮਾਏ ਤਿਸੇ ਭਿੰਨਾ ਹੀ ਕੁਠਾਓ ਗੁਰਪ੍ਰਸਾਨਣ ਸੁਖ ਪਾਓ ਵੇਦ ਪ੍ਰਣ ਸਿਮਰਤ ਮੈਂ ਦੇਖ ਸੱਚੇ ਸੂਰ ਨਿਕਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲਿਆ ਪਡੋਲ ਨਾ ਕਬੂ ਡੋਲਾ ਸਰਬ ਕਰਾ ਕਰਕੇ ਲੈ ਕੇ ਮੁੱਲ ਨਾ ਪਾਈ ਆ ਗੁਣ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਆ ਰਿਓ ਸਵਾਮੀ ਉਤਪੋਤ ਉਤਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿੰਨ ਮੈਂ ਵਿਸ਼ਵਾਸ ਸਮਝਣ ਕਾ ਪੇਖਣ ਸਭ ਬ੍ਰਹਮੋ ਸਮਝਣ ਕੇ ਸਭ ਧਰਮੋ ਸਮਝਣ ਸੁਣੋ ਸਭ ਬਚਨੋ ਸਰਬਿਆਪੀ ਰਾਮ ਸੰਗ ਰਚਨਾ ਜਿਨ ਜਾਤਾ ਤੁਸਕੀ ਰਹਿਤ ਸਤ ਬਤਨ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਇਸ ਸੁਖ ਮਾਨੈ ਕਨ ਕਰਾਉਣਾ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਉਹੀ ਨਾਨਕ ਦਰਸ਼ਨ ਦੇ ਸਮ ਉਹੀ ਆਪ ਸਤਗੀਆ ਸਭ ਸਤ ਉਸ ਇਸ ਪ੍ਰਭ ਦੇ ਸਗਲੀ ਉਤਪਾਤ ਜਿਸ ਭਾਵਤਾ ਕਰੇ ਵਿਸਥਾਰ ਤਿਸ ਭਾਵਤਾ ਇੱਕ ਓਂਕਾਰ ਅਨਕ ਕਲਾ ਲਖੀ ਨੈ ਜਾ ਜਿਸ ਪਾਤ ਤਿਸ ਲੈ ਮਿਲਾਏ ਕਮ ਨਿਕਟ ਕਮ ਕਹੀ ਅਧੂਰ ਆਪੇ ਆਪ ਆਪ ਭਰਪੂਰ ਅੰਤਰ ਕਾ ਜਿਸ ਆਪ ਜਾਏ ਨਾਨਕ ਤੇ ਆਪ ਬੁਝਾਏ ਸਰਪੂਤਾ ਵਰਤਾਰਾ ਸਰ ਨੈਣਾ ਪੇਖਣਾਰਾ ਸਭ ਸਮਗਰੀ ਜਾ ਕਤਨਾ ਆਪਣ ਜਾ ਸਾ ਪੇ ਸੁਨਾ ਕਾਮਨ ਜਾ ਨੇ ਖੇਲ ਬਣਾਇਆ ਅੱਗੇ ਕਾਰੀ ਕੀ ਨੀ ਮਾਇਆ ਸਭ ਕੇ ਮਾਦ ਲਿਪ ਤੁਰ ਆਇਆ ਜੋਗਸ਼ ਕਹਿਣ ਸੁਆਪੇ ਕਹਿ ਆਗਿਆ ਵੈ ਆਗਿਆ ਜਾਏ ਨਣ ਜਾ ਭਾਵੇ ਤਲੈ ਸਮਾਏ ਇਸ ਤੇ ਹੋਏ ਸੁਣਾਈ ਬੁਰਾ ਹੋ ਰਹੇ ਕਹੋ ਕਿਨੇ ਕਿਸ਼ ਕਰਾ ਭਲਾ ਕਰਦੂ ਤਦ ਨਹੀਂ ਕੀ ਆਪੇ ਜਾਣੇ ਆਪਣੀ ਜੀ ਕੀ ਆਪ ਸਾਜ ਧਾਰੀ ਸਭ ਸਾਚ ਉਤ ਪੋਤ ਆਪਣ ਸੰਗਰਾਜ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰੋ ਹੋਏ ਦੱਸੋ ਜੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਜਾਣ ਜੋ ਜਾਣ ਤੇ ਸਦਾ ਸੁਖ ਹੋਇਆ ਮਿਲਾਏ ਲਏ ਪ੍ਰਭ ਸੋਈ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਆਇਆ ਜਾ ਨਾਵਨ ਕਹਿ ਸੁਆਵ ਜਨ ਕੇ ਸੰਗ ਚਿਤਾਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ।

ਜੋ ਹਮਰੀ ਵਿਦਹੋਤੀ ਮੇਰੇ ਸਤਿਗੁਰਾ ਸਾਹਿਬ ਜੀ ਤੁਮ ਹਰ ਜਾਣੋ ਆਪੇ ਹਮਰੁਲ ਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ।

bak, bak, bak, bak.

Let's go.

जन बिछरया चिरी मिलाना धन धन सतगुर दिन नाम दृढ़ाया जन नानक।

पार ब्रह्म होवे साधु संग ज्यों ज्यों ओ वधाई है त्यों त्यों हर

ਗੁਰ ਸਿੱਖ ਸਾਧ ਸੰਗ ਰੰਗ ਮੈਂ ਰੰਗੀਲੇ ਭੈ ਰੰਗ ਮੈਂ ਰੰਗੀਲੇ ਭੈ ਗੁਰ ਸਿੱਖ ਸਾਧ

ਹਰ ਕੇ ਲੋਗ ਰਾਮ ਜਨ ਨੀਕੇ ਭਾਗਹੀਨ ਨਾ ਸੁਖਾਏ।

0: ਹਰ ਜਨ ਰਾਮ ਨਾਮ ਗੁਣ ਗਾਵੇ
1: ਹਰ ਜਨ ਰਾਮ ਨਾਮ ਗੁਣ ਗਾਵੇ
0: ਹਰ ਜਨ ਰਾਮ ਨਾਮ ਗੁਣ ਗਾਵੇ
1: ਹਰ ਜਨ ਰਾਮ ਨਾਮ ਗੁਣ ਗਾਵੇ
0: ਤੇਰੀ ਭਗਤ ਨਾ ਸੋਡੂ ਭਾਵੇਂ ਲੋਕ ਹੱਸੇ ਤੇਰੀ ਭਗਤ ਨਾ ਸੋਡੂ ਭਾਵੇਂ ਲੋਕ ਹੱਸੇ ਸਾਚ ਨਾਮ ਮੇਰਾ ਹੀਰੇ ਬਸੈ ਸਾਚ ਨਾਮ ਮੇਰਾ ਹੀਰੇ ਬਸੈ ਹਰ ਜਨ ਰਾਮ

लिख लियो शरीर कबीर कबीर के सो कैसा।

ਸਰਬ ਸੁਖਾਂ ਸੁਖ ਪਾਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ ਨਾਮ ਇਸ਼ਟ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਣੇ ਤੁਮਰਾ ਅੰਤ

ਸੁਧਿਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਅਰਦਾਸ ਕਿਉਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਏ ਅਰਜਨ ਹਰਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਉ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਦਸਾਂ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾਇਆ,

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ।

ਹਜੂਰ ਅਰਦਾਸ ਬੇਨਤੀ ਹੈ ਦਤਾਰ ਪਾਤਸ਼ਾਹ ਜੀਓ। ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਆਪ ਜੀ ਦੇ ਪ੍ਰਕਾਸ਼ ਪੁਰਬਾਂ ਨੂੰ ਸਮਰਪਿਤ ਦਤਾਰ ਸਤਿਗੁਰੂ ਜੀਓ, ਆਪ ਜੀ ਨੇ ਉੱਦਮ ਉਪਰਾਲਾ ਬਖਸ਼ਿਸ਼ ਕੀਤਾ ਹੈ, ਸੰਗਤਾਂ ਨੇ ਰਲ ਮਿਲ ਕੇ ਹਰੀ ਜਸ ਗਾਇਣ ਕੀਤਾ ਹੈ ਦਤਾਰ ਪਾਤਸ਼ਾਹ। ਦਿਨ ਵਿੱਚ ਸ੍ਰੀ ਸਹਿਜ ਪਾਠ ਦੇ ਵਿੱਚੋਂ ਗੁਰਬਾਣੀ ਪੜ੍ਹੀ ਗਈ, ਸੋਦਰ ਦੇ ਪਾਠ ਹੋਏ ਉਪਰੰਤ ਕੀਰਤਨ ਹੋਇਆ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਤੋਂ ਆਪ ਜੀ ਦੀ ਸੇਵਾ 'ਚ ਵਿਚਰਦਿਆਂ ਗਾਇਣ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਸਤਿਗੁਰੂ ਜੀਓ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਸਾ

ਕਰਨੀ ਸੱਚੇ ਪਾਤਸ਼ਾਹ ਜੀਓ, ਅੱਗੇ ਤੋਂ ਸੋਝੀ ਦੇਣੀ, ਗੁਰਬਾਣੀ ਦਾ ਕੀਰਤਨ ਦਾ ਰਸ ਬਖਸ਼ਿਸ਼ ਕਰਨਾ, ਨਾਮ ਬਾਣੀ ਦੇ ਨਾਲ ਜੋੜਨਾ ਸੱਚੇ ਸਤਿਗੁਰੂ ਜੀਓ, ਰਹਿਤ ਵਹਿਤ ਵਿੱਚ ਕਿਰਪਾ ਕਰਨਾ, ਕੁਰਹਿਤਾਂ ਤੋਂ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ, ਪੰਥ ਦੀ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਕਰਨੀ ਦਤਾਰ ਸਤਿਗੁਰੂ ਜੀਓ, ਦਤਾਰ ਪਾਤਸ਼ਾਹ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਤਨ ਮਨ ਧਨ ਕਰਕੇ ਸੇਵਾ ਕੀਤੀ ਹੈ, ਸਾਰਿਆਂ ਦੀ ਸੇਵਾ ਥਾਏ ਪਾਉਣੀ, ਤਿਲ ਫੁਲ ਭਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਸਤ ਸੰਤੋਖ ਦਇਆ ਧਰਮ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ, ਪਰਿਵਾਰਾਂ 'ਚ ਸੁੱਖ ਸ਼ਾਂਤੀ ਦੇਣੀ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਤਾਰ ਪਾਤਸ਼ਾਹ, ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਸੁਰਜੀਤ ਕੌਰ ਜੀ ਦੇਗ ਵਾਸਤੇ 5 ਪਾਉਂਡ, ਸਰਦਾਰ ਦਲਜੀਤ ਸਿੰਘ ਬੀਬੀ ਗਿਆਨ ਕੌਰ ਵੱਲੋਂ ਲੰਗਰਾਂ ਵਾਸਤੇ 21 ਪਾਉਂਡ, ਕਮਾਈ ਵਿੱਚ ਵਾਧੇ ਦੀ ਅਰਦਾਸ ਬੇਨਤੀ ਦਤਾਰ ਸਤਿਗੁਰੂ ਜੀਓ, ਗੁਰਮਤਿ ਅਨੁਸਾਰ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਅਰਦਾਸ ਭਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ, ਦਤਾਰ ਪਾਤਸ਼ਾਹ ਸਾਰੇ ਸੰਸਾਰ ਦੇ ਵਿੱਚ

ਵਾਹਿਗੁਰੂ ਸਾਹਿਬ ਜੀ ਸੋਹਲਾ ਰਾਗ ਗੋੜ ਦੀਪ ਕੀ ਮਹੱਲਾ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਜੈਕਰ ਕੀਰਤਿ ਆਖੀਐ ਕਰਤੇ ਕਾਹੋਇ ਵਿਚਾਰੋ ਤਿਤ ਕਰ ਗਾਹੋ ਸੋਹਿਲਾ ਸਿਵਰੁ ਸਿਰਜਨਹਾਰੋ ਤੁਮ ਗਾਓ ਮੇਰੇ ਨਰ ਪਉ ਕਾ ਸੋਹਿਲਾ ਹਉਂ ਵਾਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ ਨਿਤਨੇ ਜੀਅੜ ਸੰਭਾਲੀਅਮ ਦੇਖੇਗਾ ਦੇਵਣ ਹਾਰ ਤਿਰਦਾਨੇ ਕੀਮਤ ਨਾ ਪਵੈ ਤੁਸਦਾਤੇ ਕੌਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ ਦੇਵ ਸੱਜਣ ਸੀਸਰੀਆਂ ਜਹੋ ਸਹਿ ਸੋ ਮੇਲ ਕਰ ਕਰ ਹੋ ਪਹੁੰਚੈ ਸਦਰੇ ਨੇਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਵਨ ਰਾਗਾ ਸਮ ਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਕੋਵੇ ਸਨੇਕ ਬਾਬਾ ਜੈਕਰ ਕਰਤੇ ਕੀਰਤ ਹੋਏ ਸੋ ਕਹਿ ਰਾਖ ਵਡਾਈ ਤੁਇ ਰਹਾਉ ਵਿਸੇ ਚਸਿਆ ਘੜੀਆ ਪੈਰਾ ਤਿੱਤੀ ਵਾਰੀ ਮਾਹੋਵਾ ਸੂਰਜ ਕੁਰਤ ਨੇਕ ਨਾਨਕ ਪੇਕੇ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦੀਕ ਬਣੇ ਤਾਰਕ ਮੰਡਲ ਜਨਕ ਮੋਤੀ ਧੂਪ ਮਲ ਅਨ ਲੋ ਪਾਉਣ ਚੋਰੋ ਕਰੇ ਸੰਗਨਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਾਉ ਖੰਨਾ ਤੇਰੀ ਆਰਤੀ ਅਨਹਤਾ ਸਦ ਵਜਨ ਤੇਰੀ ਰਹਾਉ ਸਹਿ ਸਤਵ ਨੈਨ ਨੈਨ ਹੈ ਤੋਏ ਕਉ ਸਹਿ ਸੂਰਤ ਨਨੈਕ ਤੋਏ ਸਹਿਸ ਪਦ ਵਿਮਨਾ ਨੇਕ ਪਦ ਗੰਧ ਬਿਨ ਸਾਸਤਾ ਗੰਧੀ ਵਿਚਲ ਤਮੋਹੀ ਸਾਮੈ ਜੋ ਜੋ ਤੈ ਸੋਏ ਤਿਹ ਦੇ ਚਨਨ ਸਾਮੈ ਚਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਰਮ ਕ੍ਰਾਂਧ ਲੋਵਤ ਮਣੋ ਅਨ ਦਿਨੋ ਮੁਹਿਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਹੋ ਜਾਤੇ ਤੇਰੇ ਨਾਇ ਵਾਸਾ ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਵੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖ ਤਿਲਕੇ ਗੁਰ ਪਾਇਆ ਮਨ ਹਰ ਲੇ ਮੰਡਲ ਮੰਡਾ ਹੇ ਕਰ ਸਾਧੂ ਜਲਪਨ ਵੱਡਾ ਹੇ ਕੰਡੋਤਪਨ ਵੱਡਾ ਹੇ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਰੰਤਰ ਹੋਮੇ ਕੰਡਾ ਹੇ ਜਿਉਂ ਜਿਉਂ ਚਲਾ ਚੁਭੈ ਦੁੱਖ ਪਾਵੈ ਜਮਕਾਲ ਸਾਹਿਬ ਸੇ ਡੰਡਾ ਹੇ ਹਰ ਜਨ ਹਰ ਹਨਾ ਸਮਾਣੇ ਦੁਖ ਜਨ ਮਨ ਪਉ ਖੰਡਾ ਹੇ ਆਪਣਾ ਸੀ ਪੁਰਖ ਪਾਇਆ ਪਰਮੇਸ਼ਰ ਬੋ ਸੁਭ ਖੰਡ ਬ੍ਰਹਿਮੰਡਾ ਹੇ ਹਮ ਗਰੀ ਮਸਕੀਨ ਪਰਾ ਤੇਰੇ ਹਰ ਆਖ ਰਾਖ ਵੱਡ ਵੱਡਾ ਹੇ ਜਾ ਨਾਨਕ ਨਾਮ ਆਧਾਰ ਟੇਕੈ ਹਰਨਾਮੇ ਹੀ ਸੁਰਖ ਮੰਡਾ ਹੇ ਰਾਗੌੜੀ ਪੂਰਬੀ ਮਹੱਲਾ

ਜਿਨ੍ਹਾਂ ਪ੍ਰਾਣੀਆਂ ਨੇ ਅਮਰ ਦੀ ਦਾਤ ਪ੍ਰਾਪਤ ਕਰਨੀ ਹੋਵੇ ਨੰਬਰ ਹਾਲ ਵਨ ਦੇ ਵਿੱਚ ਜਾਣ ਦੀ ਕਿਰਪਾਲਤਾ ਕਰਨੀ ਜੀ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਵੇ ਨਾ ਵਿਆਪੇ ਚਿੰਤਾ। ਸੋ ਬੇਨਤੀ ਹੈ ਨੰਬਰ ਵਨ ਹਾਲ ਦੇ ਵਿੱਚ ਜਾਣ ਦੀ ਕਿਰਪਾਲਤਾ ਕਰਨੀ ਅੰਮ੍ਰਿਤਪਾਨ ਕਰਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Why, good,

Why do you?

वाहेगुरु वाहेगुरु वाहेगुरु।

Why do you?

ਮੇਲ ਵਿਖ ਸਭ ਹਿਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਉਸ ਅੰਤਰ ਨਾਮ

Why do you

ਮਾਂ ਜੋ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਫ ਕਰਨਾ, ਮੁੜ ਕੇ ਫਿਰ ਦਾਸ ਅਨਾਊਂਸਮੈਂਟ ਕਰਨ ਲੱਗਾ ਹੈ। ਪੰਜਾਂ ਪਿਆਰਿਆਂ ਵੱਲੋਂ ਹੁਕਮ ਹੋਇਆ ਹੈ ਕਿ ਅੰਮ੍ਰਿਤ ਦਾ ਵਾਟਾ ਤਿਆਰ ਹੈ। ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਕਿਰਪਾ ਕਰਕੇ ਨੰਬਰ ਹਾਲ ਵਨ ਦੇ ਵਿੱਚ ਜਾਣ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਰ ਦਰੋਹੀ ਠਗ ਮਾਇਆ ਰਾਮ ਪਾਗੀ ਗੁਰ ਪਾਇਆ ਮੇਰੀ ਜੰਦੜੀਏ ਗੁਰਪੂਰੇ ਗਤ ਮਿਥ ਪਾਇਆ ਰਾਮ ਗੁਰ ਅੰਮ੍ਰਿਤ ਹਰ ਮੁਖ ਚੋਏ

ਸਭ ਮੈਂ ਰਹਿਆ ਸਮਾ ਵਾਹਿਗੁਰੂ।

Wacken, wacken, wacken, wacken, wacken.

Why,

हर प्रभ मेल मिलाए। हर

शंकर मेरे सतगुरु की खातिर आप

हर संति।

कबीर एक करी आदि करी आदि होते आज भगतन सेठी गोष्टे।